ਕਬੀਰ ਜੀ ਕਹਿੰਦੇ ਨੇ, ਮੈਨੂੰ ਨਾ ਤਾਂ ਜੰਗਲ ਵਿਚ ਜਾਣਾ ਪਿਆ, ਨਾ ਮੈਨੂੰ ਵਿਭੂਤ ਚੜਾਣੀ ਪਈ। ਇਹ ਜਿਹੜੇ ਜੋ ਕਮਾਉਂਦੇ ਹਨ ਅਨੇਕ ਤਰੀਕੇ ਦੇ ਨਾਲ ਜਾ ਕਰਕੇ ਪੁੱਠੇ ਵੀ ਲਟਕਦੇ ਹਨ, ਜਾ ਕਰਕੇ ਆਪਣੇ ਸਰੀਰ ਦੇ ਉੱਤੇ ਵਿਭੂਤ ਵੀ ਲਗਾਉਂਦੇ ਹਨ, ਅਨੇਕ ਅਡੰਬਰ ਰਚਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਪਰ ਭਗਤ ਕਬੀਰ ਜੀ ਕਹਿੰਦੇ ਹਨ,

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਿਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ ਗਏ।

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹਨਾਂ ਨੂੰ ਪੈਸੇ ਦੇ ਰਹੇ ਸਨ, ਉਹਨਾਂ ਦਾ ਆਦਰ ਕਰ ਰਹੇ ਸਨ ਮਾਇਆ ਨਾਲ। ਭਗਤੀਆਂ ਪਾਈ ਭਗਤੀਆਂ ਤੇ ਜੋਗੀਆਂ ਨੇ ਆਪਣਾ ਅਪਮਾਨ ਸਮਝਿਆ। ਉਹਨਾਂ ਨੇ ਕੀ ਕੀਤਾ, ਕਿਉਂਕਿ ਰਿਧੀਆਂ ਸਿੱਧੀਆਂ ਦੇ ਮਾਲਕ ਤਾਂ ਸਨ ਹੀ, ਭਗਤੀਆਂ

ਸਦਰੂ ਵੇਖਣ ਲੱਗੇ ਭਈ ਨਾ ਉਹ ਰਾਗ ਹੀ ਰਿਹਾ ਨਾ ਉਹ ਤਾਲ ਹੀ ਰਿਹਾ ਗੱਲ ਕੀ ਬਣੀ ਸਮਝ ਗਏ ਭੀ ਮਾਇਆ ਵਾਲਾ ਲੋਟਾ ਨਹੀਂ ਭਾਈ ਸਾਹਿਬ ਕਹਿੰਦੇ ਨੇ

ਵੀ ਖੁਣਸ ਜੁਗੀ ਸਰਾ। ਜਿਸ ਵੇਲੇ ਬੰਦੇ ਨੂੰ ਆਪਣੀ ਹਾਰ ਹੁੰਦੀ ਦਿਸ ਪਵੇ ਨਾ, ਇਹ ਆਮ ਬਾਤ ਹੈ, ਫਿਰ ਉਹ ਝਗੜੇ ਤੇ ਉਤਰ ਆਉਂਦਾ, ਹੋਰ ਤਾਂ ਪੇਸ਼ ਜਾਂਦੀ ਕੋਈ ਨੀ। ਯੋਗੀਆਂ ਨੇ ਗੁਰੂ ਨਾਨਕ ਬਾਬਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੈਸੀ ਬਾਤ ਸੁਣਨਾ, ਜ਼ਰਾ ਪਿਆਰ ਨਾਲ ਸੁਣਨਾ। ਕਹਿੰਦੇ ਨੇ ਖਾਦੀ ਖੁਣ ਸੁਜ

تیت گریشت تاج جوگیو جنہ گرستیاں نو تسی ماڑا کہندے ہو

ਜਦੋਂ ਤੁਹਾਨੂੰ ਸਰਦੀ ਲੱਗਦੀ ਹੈ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਹੈ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ, ਫਿਰ ਉਹਨਾਂ ਨੂੰ ਮਾੜਾ ਕਹਿੰਦੇ ਹੋ।

ਕਰਨ ਪੰਖੀ। ਭਾਈ ਸਾਹਿਬ ਕਹਿੰਦੇ ਨੇ ਕੋਈ ਉੱਡਣ ਵਾਲਾ ਪੰਛੀ ਬਣ ਰਿਹਾ, ਕੋਈ ਬਘਿਆੜ ਬਣ ਰਿਹਾ, ਕੋਈ ਚੀਤਾ ਬਣ ਰਿਹਾ, ਕੋਈ ਸ਼ੇਰ ਬਣ ਰਿਹਾ। ਇੱਕ ਪਰ ਕਰ ਕਰਕੇ ਉੱਡਣ ਪੰਖੀ, ਇੱਕ ਪਰ ਕਰਕੇ

ਜਿਹਨੂੰ ਤੇ ਆਸਰਾ ਗੁਰੂ ਕੀ ਸੰਗਤ ਦਾ ਬਾਣੀ ਦਾ ਉਸ ਨਿਰੰਕਾਰ ਵਾਹਿਗੁਰੂ ਦਾ ਆਸਰਾ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀ ਧਰਤ ਚਲਾਈ ਸਿੱਧ ਤੰਤਰ ਮੰਤਰ ਕਰ ਝੜ ਪਏ ਰਿਧੀਆਂ ਸਿੱਧੀਆਂ ਦੇ ਮਾਲਕ ਬਣੇ ਬੈਠੇ ਸਨ ਗੁਰੂ ਨਾਨਕ ਨੂੰ ਡਰਾ ਰਹੇ ਸਨ ਭਾਈ ਗੁਰਦਾਸ ਕਹਿ ਰਹੇ ਹਨ ਸਿੱਧ ਤੰਤਰ ਮੰਤਰ

ਭਾਈ ਸਾਹਿਬ ਕਹਿੰਦੇ ਨੇ ਜਿਹੜੇ ਝਗੜਾ ਕਰਦੇ ਸਨ, ਜਿਹੜੇ ਗੁਰੂ ਨਾਨਕ ਨਾਲ ਬਹਿਸ ਕਰਦੇ ਸਨ, ਜਿਹੜੇ ਬਾਬੇ ਨੂੰ ਡਰਾ ਰਹੇ ਸਨ, ਉਹ ਹੁਣ ਪਤਾ ਕੀ ਕਹਿ ਰਹੇ ਨੇ?

ਸਿੱਧਾ ਨੇ ਤੇ ਆਖਿਆ ਨਾ ਧਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਆ ਇੱਕ ਥਾਂ ਬਾਕੀ ਰਹਿ ਗਈ ਏ, ਆਪਾਂ ਥੋੜਾ ਜਿਹਾ ਉੱਥੇ ਵੀ ਹੋਇਆ ਹੀ ਏ।

ਉਹ ਜਿਹੜਾ ਦੁੱਧ ਦਾ ਛੰਨਾ ਲੈ ਕੇ ਆਇਆ ਸੀ ਨਾ, ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ, ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ, ਨਹੀਂ ਮੈਂ ਤੇ ਤੁਹਾਨੂੰ ਮਿਲਣ ਆਇਆ।

ਫਰੀਦ ਜੀ ਤਪ ਕਰਿਆ ਕਰਦੇ ਸਨ। ਉਸੇ ਜੰਗਲ ਵਿਖੇ ਸ਼ਾਹ ਸ਼ਰਫ ਵੀ ਤਪ ਕਰਦਾ ਸੀ। ਫਰੀਦ ਜੀ ਇੱਕ ਥਾਂ ਚੌਕੜਾ ਮਾਰ ਕੇ ਸਮਾਧੀ ਵਿਖੇ ਲੀਨ ਰਹਿੰਦੇ, ਪਰ ਸ਼ਾਹ ਸ਼ਰਫ ਫਿਰ ਤੁਰ ਕੇ ਭਜਨ ਸਿਮਰਨ ਕਰਦਾ, ਕਦੀ ਕਿਧਰੇ ਦੂਰ ਚਲਾ ਜਾਂਦਾ।

ਤੇਰੇ ਹਿਰਦੇ ਵਿੱਚ ਵਸ ਰਿਹਾ। ਤੂੰ ਬਾਹਰ ਲੱਭਦਾ ਫਿਰਨਾ, ਬਾਹਰ ਤਾਂ ਨਹੀਂ ਹੈ ਬਾਈ, ਉਹ ਬਾਹਰ ਤਾਂ ਨਹੀਂ ਹੈ। ਜਿਨੇ ਵੀ ਪਾਇਆ ਹੈ ਬਾਈ, ਕਾਹਰੇ ਬਨ ਖੋਜਣ ਜਾਈ, ਸਰਗ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਵਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਇਸ ਲਈ

ਧਰਤੀ ਨੂੰ ਵਾਹੁਣ ਵਾਲੇ ਨੂੰ ਜੱਟ ਕਹਿੰਦੇ ਹਨ। ਆਖਿਆ ਭਾਈ ਤੂੰ ਬੀਜਿਆ ਤਾਂ ਕਿੱਕਰ ਹੈ ਤੇ ਤੂੰ ਲੋੜਦਾ ਹੈ ਬਈ ਇਸ ਕਿੱਕਰ ਨੂੰ, ਅੰਗੂਰਾਂ ਦੇ ਗੁੱਛੇ ਲੱਗਣਗੇ ਤੇ ਮੈਂ ਖਾਵਾਂਗਾ, ਇਹ ਕਦੇ ਨਹੀਂ ਹੋਣਾ। ਜੱਟ ਜੜ ਨੂੰ ਨਹੀਂ ਕਿਹਾ ਜਾਂਦਾ, ਇਸ ਲਈ ਫਰੀਦ ਜੀ ਕਹਿੰਦੇ ਹਨ ਭਾਈ ਜੋ ਬੀਜੇਗਾ ਉਹ ਵੱਢ ਦੇਗਾ, ਜੇ ਪੁੰਨ ਬੀਜੇਗਾ ਤਾਂ ਪੁੰਨਾਂ ਦਾ ਫਲ ਸੁੱਖ ਹੈ ਤੇ ਜੇ ਪਾਪ ਬੀਜੇਗਾ ਤਾਂ ਪਾਪਾਂ ਦਾ ਫਲ ਭਾਈ ਦੁੱਖ ਹੀ ਦੁੱਖ ਹੈ।

ਫਰੀਦ ਜੀ ਦੇ ਪਾਸ ਇੱਕ ਮਹਾਤਮਾ ਆਇਆ ਕਰਦੇ ਸਨ। ਰੋਜ ਜਾ ਕੇ ਉਹਨਾਂ ਦੀ ਸਤ ਸੰਗਤ ਵਿਖੇ ਸੇਵਾ ਆਦਿ ਕੀਤਾ ਕਰਦੇ ਸਨ। ਦੇਵ ਨੇਤ ਨਾਲ ਇੱਕ ਦਿਨ ਵਰਖਾ ਹੋਣ ਕਰਕੇ ਗਲੀਆਂ ਵਿਖੇ ਚਿੱਕੜ ਬਹੁਤ ਹੋ ਗਿਆ। ਪਹਿਲੇ ਤਾਂ ਨਾ ਜਾਣ ਦਾ ਸੰਕਲਪ ਕੀਤਾ ਕਿ ਕੱਪੜੇ ਭਿੱਜ ਜਾਣਗੇ, ਪਰ ਪ੍ਰੇਮ ਦਾ ਨੇਮ ਟੁੱਟਦਾ ਵੇਖ ਕੇ ਆਪ ਦੇ ਮਨ ਵਿੱਚ

ਸਰਦੀਆਂ ਦੇ ਦਿਨ ਹਨ, ਫਰੀਦ ਜੀ ਬੈਠੇ ਹਨ ਰੱਬ ਦੇ ਪਿਆਰ ਵਿੱਚ ਜੁੜੇ ਹੋਏ, ਤਾਂ ਆਕਾਸ਼ ਬਾਣੀ ਹੋਈ, ਹੇ ਫਕੀਰ ਐਵੇਂ ਜ਼ਮੀਨ ਪਰ ਲੇਟ ਕੇ ਕਿਉਂ ਦੁੱਖ ਪਾ ਰਿਹਾ, ਮੰਜਾ ਲੇਪ ਤੁਲਾਈ ਕੁਝ ਕੱਪੜੇ ਨਾਲ ਲੈ ਲੈ, ਕਿਉਂਕਿ ਸਰਦੀ ਦੇ ਦਿਨ ਹਨ ਤੇ ਨਾਲੇ ਸਿਮਰਨ ਕਰ ਨਾਲੇ ਸੁੱਖ ਪੋ। ਤਾਂ ਬਾਬਾ ਫਰੀਦ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ, ਜਿਨ੍ਹਾਂ ਦੇ ਹਿਰਦੇ ਵਿੱਚ ਸਿੱਖ ਸੀ ਸਾਈ ਦੇ ਮਿਲਣ ਦੀ। ਇਹ ਗੱਲ ਸੁਣ ਕੇ ਫਰੀਦ ਜੀ ਕਹਿੰਦੇ ਹਨ, ਹੇ ਵਾਹਿਗੁਰੂ, ਮੇਰੇ ਪਾਸ ਖਟੋਲਾ ਵੀ ਹੈ, ਲੇਪ ਵੀ ਹੈ, ਕੱਪੜੇ ਵੀ ਹਨ। ਆਖਿਆ, ਕਿਹੜੇ ਕੱਪੜੇ ਹਨ, ਕਿਹੜਾ ਖਟੋਲਾ ਹੈ? ਤਾਂ ਬਾਬਾ ਫਰੀਦ ਜੀ

ਵੇਖ ਨੇਤਰਾਂ ਤੋਂ ਜਲ ਆ ਗਿਆ। ਆਖਿਆ ਹੇ ਵਾਹਿਗੁਰੂ, ਮੈਂ ਖਟੋਲੇ ਤੇ ਹੀ ਮੰਜੀ ਤੇ ਹੀ ਸੌਂਦਾ ਹਾਂ, ਕਿਹੜਾ ਚਿੰਤਾ ਰੂਪੀ ਮੰਜੀ। ਆਖਿਆ ਉਸ ਮੰਜੀ ਨੂੰ ਵਾਣ ਕਿਹੜਾ, ਅਖੇ ਦੁੱਖਾਂ ਦੇ ਵਾਣ ਨਾਲ ਉਣੀ ਹੋਈ ਹੈ। ਚਿੰਤ ਖਟੋਲਾ ਵਾਣ ਦੁੱਖ, ਚਿੰਤਾ ਰੂਪ ਮੰਜਾ ਮੇਰੇ ਪਾਸ ਹੈ। ਚਿੰਤਾ ਕਰਕੇ ਜੋ ਦੁੱਖ ਹੋ ਰਿਹਾ ਹੈ ਇਹ ਮੰਜੇ ਦਾ ਵਾਣ ਹੈ, ਤੇ ਆਪ ਜੀ ਦਾ ਜੋ ਬਿਰਹ ਹੈ ਮਿਲਣ ਦੀ ਸ਼ਿਕ ਹੈ, ਇਹ ਲੇਫ ਹੈ, ਇਹ ਤੁਲਾਈ ਹੈ, ਇਹ ਮੈਂ ਉੱਪਰ ਲੈ ਕੇ ਸੌਂਦਾ ਹਾਂ। ਕਿਉਂਕਿ ਮਨੁੱਖਾ ਜਨਮ ਮਿਲਿਆ ਬਿਨਾਂ ਸ਼ਿਕ ਤੋਂ, ਇਹ ਮਨੁੱਖਾ ਜਨਮ ਸਫਲ ਨਹੀਂ ਹੋ ਸਕਦਾ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਪ੍ਰਭੂ ਮਿਲਾਪ ਨੂੰ ਸਦਾ ਚੇਤੇ ਰੱਖਣਾ ਹੀ ਉਜਲੇ ਕਰਮ ਹਨ। ਐ ਮੇਰੇ ਮਨ, ਮਤੇ ਤੂੰ ਉਹ ਸਿੱਖ ਵਾਲਾ ਪਾਸਾ ਛੋੜ ਕੇ ਤੇ ਮਾਇਆ ਵਿੱਚ ਖਚਿਤ ਹੋ ਜਾਵੇਂ, ਕਾਲੇ ਲੇਖ ਲਿਖਣ ਲੱਗ ਜਾਵੇਂ।

ਜੇ ਕੋਈ ਮਰਨਾ ਚਾਹੁੰਦਾ ਪਰ ਕਬੀਰ ਜੀ ਕਹਿੰਦੇ ਹਨ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਉਹ ਮੌਤ ਨੂੰ ਆਨੰਦ ਕਿਉਂ ਕਹਿ ਰਹੇ ਹਨ ਭਾਈ ਜਿਨ੍ਹਾਂ ਨੇ ਬਾਜੀ ਜਿੱਤੀ ਜੋ ਪੁੱਗ ਗਏ ਜੋ ਕੁਝ ਕਰਨਾ ਸੀ ਸੰਸਾਰ ਤੇ ਆ ਕੇ ਕੀਤਾ ਫਿਰ ਉਹਨਾਂ ਦਾ ਆਉਣਾ ਜਾਣਾ ਸਫਲ ਹੈ ਗੁਰਮੁਖ ਆਏ ਜਾਏ ਨਿਸ਼ੰਗ ਇਸ ਲਈ ਜੇ ਸੌ ਵਰਿਆਂ ਜੀਵਣਾ ਆਖਿਆ ਜੇ ਸੈਂਕੜੇ ਵਰੇ ਵੀ ਕੋਈ ਜੀ ਲਵੇ ਅੰਤ ਨੂੰ ਤਾਂ ਭਾਈ ਇਹ ਪੰਜ ਭੂਤਕ ਸਰੀਰ ਤੇ ਅਗਨਾ ਹੀ ਪਏਗਾ ਨਾ ਇਸ ਲਈ

ਦੂਜਾ ਉਸ ਨੂੰ ਘੱਟ ਦਿਸਦਾ ਸੀ ਲੋਹਾਰ ਨੂੰ। ਚੰਗਾ ਮੁੱਢ ਵੇਖਣ ਵਾਸਤੇ ਉਸ ਲੋਹਾਰ ਨੇ ਕੁਹਾੜੇ ਦਾ ਪਿਛਲਾ ਪਾਸਾ ਵਗਾ ਮਾਰਿਆ ਬਾਬਾ ਫਰੀਦ ਜੀ ਨੂੰ। ਉਸ ਕੁਹਾੜੇ ਦੇ ਵਜਨ ਨਾਲ ਫਰੀਦ ਨੇ ਨੇਤਰ ਖੁੱਲੇ ਤੇ ਲੋਹਾਰ ਨੂੰ ਖੜੋਤਿਆਂ ਵੇਖ ਕੇ ਆਪ ਦੇ ਨੇਤਰਾਂ ਤੋਂ ਜਲ ਆ ਗਿਆ ਤੇ ਇਹ ਸ਼ਲੋਕ ਉਚਾਰਨ ਕੀਤਾ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ, ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ। ਇਹ ਲੋਹਾਰ ਕੰਧ ਕੁਹਾੜਾ, ਕੰਧੇ ਤੇ ਰੱਖ ਕੇ ਕੁਹਾੜਾ, ਸਿਰ ਪਰ ਪਾਣੀ ਦਾ ਘੜਾ ਚੁੱਕ ਕੇ ਤੇ ਫਿਰ ਬਨ ਵਿੱਚ ਫਿਰ ਰਿਹਾ ਲੱਕੜ ਲੱਭਦਾ। ਤੇ ਫਰੀਦ ਜੀ ਕਹਿੰਦੇ ਹਨ ਤੂੰ ਕੋਲੇ ਲੋੜਦਾ ਹੈ, ਤੂੰ ਲੱਭ ਰਿਹਾ ਕੋਈ ਚੰਗਾ ਜਿਹਾ ਮੁੱਢ ਲੱਭ ਜਾਏ, ਉਸ ਨੂੰ ਕੱਟ ਕੇ ਸਾੜ ਕੇ ਕੋਲੇ ਕਰਕੇ ਘਰ ਲੈ ਜਾਵਾਂ। ਇਸਦਾ ਦਾ ਦ੍ਰਿਸ਼ਟਾਂਤ ਹੈ ਕਿ ਕਾਲ ਜੋ ਹੈ ਇਹ ਮੌਤ ਰੂਪੀ ਕੁਹਾੜੇ ਨੂੰ ਹਰ ਵੇਲੇ ਚੁੱਕ ਕੇ ਹਰ ਮਨੁੱਖ ਦੇ ਨਾਲ ਹੈ। ਪਰਮੇਸ਼ਰ ਦੇ ਹੁਕਮ ਅਨੁਸਾਰ ਇਹ ਜੀਵ ਆਤਮਾ ਨੂੰ ਲੈ ਜਾਂਦਾ ਹੈ। ਫਰੀਦ ਜੀ ਕਥਨ ਕਰਦੇ ਹਨ ਮੈਂ ਤਾਂ ਆਪਣੇ ਪਤੀ ਖੁਦਾ ਦੀ ਪ੍ਰਾਪਤੀ ਨੂੰ ਚਾਹੁੰਦਾ ਹਾਂ ਤੇ ਤੂੰ ਮੇਰੇ ਅੰਗਿਆਰ ਔਗਣਾਂ ਨੂੰ ਵੇਖਣਾ ਚਾਹੁੰਦਾ ਹੈ, ਇਸ ਦੇ ਵਿੱਚ ਕੋਈ ਔਗਣ ਹੋਵੇ ਤਾਂ ਮੈਂ ਇਸ ਨੂੰ ਫੜ ਕੇ ਲੈ ਜਾਵਾਂ, ਕਦੋਂ ਇਸ ਦੇ ਸਵਾਸ ਸਮਾਪਤ ਹੋਣ ਤੇ ਮੈਂ ਇਸ ਨੂੰ ਲੈ ਜਾਵਾਂ। ਤੋ ਫਰੀਦ ਜੀ ਆਪਣੇ ਪਿਆਰ ਵਿੱਚ ਰੰਗੇ ਹੋਏ ਉਸ ਲੋਹਾਰ ਨੂੰ ਕਹਿ ਰਹੇ ਹਨ ਭਾਈ ਤੂੰ ਅੰਗਿਆਰ ਨੂੰ ਲੋੜ ਰਹੇ ਹੈ, ਜੰਗਲਾਂ ਵਿੱਚ ਅਸੀਂ ਰੱਬ ਨੂੰ ਲੱਭ ਰਹੇ ਹਾਂ। ਕੰਧ ਕੁਹਾੜਾ ਸਿਰ

ਫਤਿਹ। ਮੈਨੂੰ ਗੁਰਮੁਖ ਪਿਆਰਿਆਂ ਨੇ, ਭਾਈ ਸਾਹਿਬ ਭਾਈ ਸੰਤ ਸਿੰਘ ਮਸਕੀਨ ਨੇ ਆਪ ਜੀ ਦੇ ਸਨਮੁਖ ਜੋ ਉਸ ਸਮੇਂ 5 ਤਰੀਕ ਦੀ ਰਾਤ ਨੂੰ ਸਰਕਾਰ ਨੇ ਜਾਲਮਿਆਨਾ ਬਹੁਤ ਭਾਰੀ ਹਮਲਾ ਕੀਤਾ, ਉਸ ਦੇ ਦੌਰਾਨ ਆਸ਼ੇ ਤੋਂ ਆਪ ਜੀ ਨੂੰ ਜਾਣੂ ਕਰਾਉਣ ਵਾਸਤੇ ਕਿਹਾ ਹੈ, ਕਿਉਂਕਿ

ਉਸ ਤਰੀਕ 5 ਤਰੀਕ ਦੇ 7:30 ਵਜੇ ਤਰੀਕ ਤਕਰੀਬਨ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆ ਸੀ। ਅਕਾਲ ਤਖਤ ਸਾਹਿਬ ਤੇ ਮਹਾਂਪੁਰਸ਼ ਖਾਲਸਾ ਭਿੰਡਰਾਂ ਵਾਲੇ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਮੈਂ ਦਰਸ਼ਨ ਵੀ ਕੀਤੇ ਤੇ ਕੁਝ ਬਚਨ ਬਲਾਸ ਵੀ ਕੀਤੇ ਸਨ। ਉਸ ਵੇਲੇ ਟਾਈਮ ਤਕਰੀਬਨ 7:30 ਦਾ ਸੀ ਤਾਂ ਗੋਲੀ ਉਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਸੀ ਤਾਂ ਮੈਂ ਉਨ੍ਹਾਂ ਨੂੰ ਮਿਲ ਕੇ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਰਹਿ ਰਾਸ ਦੇ ਪਾਠ ਦੀ ਡਿਊਟੀ ਸੀ ਉਹ ਗੁਰਮਤਿ ਪਿਆਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਹੋਣਾ ਦੀ ਸੀ। ਗੋਲੀ ਜ਼ਿਆਦਾ ਚੱਲਣੀ ਕਰਕੇ ਉਹ ਗੁਰਮੁਖ ਪਿਆਰੇ ਸਮੇਂ ਸਿਰ ਪੁੱਜ ਨਹੀਂ ਸਨ ਸਕੇ। ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਥੱਲੇ ਉਤਰਿਆ ਜਦ ਉਸ ਵੇਲੇ ਬਹੁਤ ਜ਼ਿਆਦਾ ਗੋਲੀ ਚੱਲ ਰਹੀ ਸੀ ਤਾਂ ਸਿੰਘ ਬੈਠੇ ਹੋਏ ਸਨ ਥੱਲੇ ਜਾਣ ਲਓ ਮੋਰਚੇ ਦੇ ਵਿਚ। ਉਸ ਮੋਰਚੇ ਦੇ ਵਿਚ ਹੀ ਮੈਂ ਸਿੰਘਾਂ ਦੇ ਪਾਸ ਕੁਝ ਸਮਾਂ ਬੈਠਾ ਤੇ ਕੁਝ ਸਿੰਘਾਂ ਨੂੰ ਮੈਂ ਇਹ ਕਿਹਾ ਭਾਈ ਗੁਰਮੁਖੋ ਧਿਆਨ ਰੱਖਿਓ ਗਿਆਨੀ ਮੋਹਨ ਸਿੰਘ ਜੀ ਲੰਘਣਗੇ ਰਹਿ ਰਾਸ ਦਾ ਪਾਠ ਕਰਨ ਵਾਸਤੇ ਤਾਂ ਧਿਆਨ ਰੱਖਿਆ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਰਹਿ ਰਾਸ ਦਾ ਪਾਠ ਸ਼ੁਰੂ ਹੋ ਚੁੱਕਾ ਸੀ। ਹਾਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ 5 ਮਿੰਟ ਰਹਿ ਰਾਸ ਦਾ ਪਾਠ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਅਕਾਲ ਤਖ਼ਤ ਸਾਹਿਬ ਜੀ ਤੇ 5 ਮਿੰਟ ਬਾਅਦਾ ਹੁੰਦਾ ਹੈ। ਇਸ ਗੱਲ ਨੂੰ ਮੈਂ ਵਿਚਾਰਿਆ ਕਿ ਬਾਬਾ ਮੋਹਨ ਸਿੰਘ ਜੀ ਹੁਣ ਜ਼ਿਆਦਾ ਗੋਲੀ ਚੱਲਣਾ ਕਰਕੇ ਪੁੱਜ ਨਹੀਂ ਸਕਣਗੇ। ਮੈਂ ਸ੍ਰੀ ਅਕਾਲ ਤਖ਼ਤ ਤੋਂ ਦੌੜਿਆ ਚੱਲਦੀ ਹੋਈ ਗੋਲੀ ਦੇ ਵਿਚ ਦਰਸ਼ਨੀ ਡੇੜੀ ਪੁੱਜਾ। ਦਰਸ਼ਨੀ ਡੇੜੀ ਜਾ ਕੇ ਮੈਂ 2-1 ਮਿੰਟ ਠਹਿਰਿਆ ਗੋਲੀ ਜ਼ਿਆਦਾ ਚੱਲਦੀ ਕਰਕੇ ਫਿਰ ਉਥੋਂ ਦੌੜ ਲਾਈ ਚੱਲਦੀ ਹੋਈ ਗੋਲੀ ਵਿਚ ਸ੍ਰੀ ਹਰਿਮੰਦਰ ਸਾਹਿਬ ਪੁੱਜ ਗਿਆ। ਮੈਂ ਜਾ ਕੇ ਰਹਿ ਰਾਸ ਦਾ ਪਾਠ ਆਰੰਭ ਕਰ ਦਿੱਤਾ ਸੀ। ਉਸ ਦੇ ਸਮੇਂ ਹੀ ਇਸੇ ਤਰ੍ਹਾਂ ਗਿਆਨੀ ਮੋਹਨ ਸਿੰਘ ਜੀ ਵੀ ਅੰਦਰ ਆਣ ਪੁੱਜੇ ਤਾਂ ਤਕਰੀਬਨ ਸਾਡੇ ਨਾਲ 22 ਸਿੰਘ ਹੋਰ ਸਨ ਜਿਨ੍ਹਾਂ ਦੇ ਵਿਚੋਂ ਕੁਝ ਪ੍ਰੇਮੀ ਕੁਝ ਦਰਬਾਰ ਸਾਹਿਬ ਜੀ ਦੇ ਮੁਲਾਜ਼ਮ ਅਰਦਾਸੀਏ ਵੀ ਸ਼ਾਮਲ ਸਨ। ਤਾਂ ਅਸੀਂ ਜਦੋਂ ਰਹਿ ਰਾਸ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਤਾਂ ਉਸ ਵੇਲੇ ਅੰਧਾ ਧੁੰਦ ਗੋਲੀ ਚੱਲਣੀ ਸ਼ੁਰੂ ਹੋ ਚੁੱਕੀ ਸੀ। ਸਾਡੇ ਪਾਸੋਂ ਮਹਾਰਾਜ ਦੀ ਸਵਾਰੀ ਲੈ ਕੇ ਫਿਰ ਬਾਹਰ ਨਹੀਂ ਜਾਇਆ ਗਿਆ। ਮਹਾਰਾਜ ਦੀ ਸਵਾਰੀ ਸੁਖ ਆਸਣ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੀ ਲੈ ਗਏ ਤਾਂ ਉੱਤੇ ਹੀ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਂ। ਜਿਸ ਵੇਲੇ 10 ਰਾਤ ਦੇ ਵੱਜੇ ਹਨ ਉਸ ਵੇਲੇ ਪਹਿਲਾਂ ਟੈਂਕ ਅੰਦਰ ਆਏ ਹਨ। ਟੈਂਕ ਆਉਂਦਿਆਂ ਸਾਰ ਹੀ ਬਾਹਰੋਂ ਫਾਇਰ ਤੋਪ ਦਾ ਤਾਂ ਪਹਿਲਾਂ ਹੀ ਆ ਰਿਹਾ ਸੀ, ਇਨ੍ਹਾਂ ਦੇ ਗੋਲਿਆਂ ਨਾਲ ਸ਼ਹਿਰ ਨੂੰ ਅੱਗ ਲੱਗ ਗਈ। ਅੱਗ ਲੱਗਣਾ ਕਰਕੇ ਬਹੁਤ ਦੂਰ ਤੱਕ ਸ਼ਹਿਰ ਸੜਦਾ ਜਾ ਰਿਹਾ ਸੀ ਤਾਂ ਬਖਤਰਬੰਦ ਗੱਡੀ ਬਾਹਰ ਆਣ ਕੇ ਸਰੋਵਰ ਦੇ ਕਿਨਾਰੇ ਤੇ ਖਲੋਤੀ ਹੋਈ ਫੁੱਲ ਲਾਈਟਾਂ ਜਗਾਈਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਚੁਗਿਰ ਦੇ ਚਾਨਣੀ ਚਾਨਣ ਦਿਸ ਰਿਹਾ ਸੀ ਉਸ ਵੇਲੇ। ਅਸੀਂ ਉਸ ਵੇਲੇ ਪ੍ਰਤੀਤ ਇਹ ਕੀਤਾ ਹਰਿਮੰਦਰ ਸਾਹਿਬ ਜੀ ਦੀ ਵਿਚਾਲੜੀ ਛੱਤ ਵਿਚ ਸਾਂ ਅਸੀਂ ਤਾਂ ਬਾਰੀਆਂ ਥਾਣੀ ਤੱਕ ਰਹੇ ਸਾਂ ਲੜਾਈ ਹੁੰਦੀ ਹੋਈ। ਅਸਾਂ ਵਿਚਾਰਿਆ ਕਿ ਅੱਗ ਲੱਗਣਾ ਕਰਕੇ ਇਹ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਤੇ ਪਾਣੀ ਸਰੋਵਰ ਵਿਚੋਂ ਲੈ ਰਹੀ ਹੈ ਤੇ ਇਸਨੇ ਅੱਗੇ ਜਾ ਕੇ ਸ਼ਹਿਰ ਵਿਚ ਅੱਗ ਬੁਝਾਉਣੀ ਹੈ। ਥੋੜਾ ਹੀ ਸਮਾਂ ਹੋਇਆ ਤੇ ਇਹ ਪਰਿਕਰਮਾ ਵਿਚ ਉਤਰ ਆਈ ਤਾਂ ਫਿਰ ਇਸਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਨੂੰ ਪ੍ਰਤੀਤ ਹੋ ਗਿਆ ਕਿ ਤਾਂ ਟੈਂਕ ਆ ਚੁੱਕੇ ਹਨ। ਫਿਰ 1, 2, 3, 4 ਇਉਂ ਗਿਣਤੀ ਦੇ ਵਿਚ ਟੈਂਕ ਆਉਂਦੇ ਗਏ ਦੋਵਾਂ ਬੰਨਿਆਂ ਤੋਂ। ਘੰਟੇ ਘਰ ਤੋਂ ਲੈ ਕੇ ਬ੍ਰਹਮ ਬੂਟੇ ਤੱਕ ਆਉਂਦਿਆਂ ਇਨ੍ਹਾਂ ਸਾਰਿਆਂ ਕਮਰਿਆਂ ਨੂੰ ਅੱਗ ਲਾ ਦਿੱਤੀ ਗਈ ਸੀ ਟੈਂਕ ਦੇ ਨਾਲ। ਅਸੀਂ ਆਪ ਆਪਣੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਜੀ ਦੀ ਉਤਲੀ ਛੱਤ ਵਿਚੋਂ ਸਿੰਘਾਂ ਨੂੰ ਬਲਦੀ ਹੋਈ ਅੱਗ ਵਿਚੋਂ ਨਿਕਲ ਕੇ ਤੇ ਸਰੋਵਰ ਵਿਚੋਂ ਪਾਣੀ ਖੜ ਖੜ ਕੇ ਪਾਉਂਦਿਆਂ ਹੋਇਆਂ ਵੇਖਿਆ। ਛੋਟੇ ਛੋਟੇ ਬੱਚੇ ਚਚਲਾਉਂਦੇ ਹੋਏ ਪ੍ਰਕਰਮਾਂ ਵਿਚ ਜਨਾਨੀਆਂ ਰੋਂਦੀਆਂ ਹੋਈਆਂ ਦੀ ਵੀ ਆਵਾਜ਼ ਸਰਵਣ ਸੁਣਾਈ ਦਿੰਦੀ ਸੀ। ਬਹੁਤ ਭਾਰਾ ਘੂਰ ਦਾ ਉਸ ਵੇਲੇ ਯੁੱਧ ਜਿਹੜਾ ਸੀ ਉਹ ਪ੍ਰਾਰੰਭ ਹੋ ਗਿਆ। ਘੰਟਾ ਘਰ ਤੇ ਆਟਾ ਮੰਡੀ ਵਾਲੀ ਜਿਹੜੀ ਦਰਸ਼ਨੀ ਡੇੜੀ ਸੀ 10 ਵਜੇ ਤੱਕ ਤਕਰੀਬਨ ਇਨ੍ਹਾਂ ਅਤੇ ਸਰਾਂ ਵਾਲੇ ਸਾਰੇ ਇਲਾਕੇ ਤੇ ਮਿਲਟਰੀ ਦਾ ਕਬਜ਼ਾ ਹੋ ਚੁੱਕਾ ਸੀ। 10 ਵਜੇ ਤੋਂ ਲੈ ਕੇ ਅਗਲੇ ਬੰਨੇ ਸਿੰਘ ਲੜਨ ਵਾਲੇ
ਜੋ ਮੇਰੀ ਮੱਤ ਦੇ ਅਨੁਸਾਰ ਤਕਰੀਬਨ 40 ਜਾਂ 50 ਸਿੰਘ ਹੋਣਗੇ। ਬਾਕੀਆਂ ਦਾ ਸਾਰਿਆਂ ਦਾ ਲਿੰਕ ਟੁੱਟ ਚੁੱਕਾ ਸੀ। ਉਹ ਇੰਨੀ ਬਹਾਦਰੀ ਦੇ ਨਾਲ ਕੱਲਾ ਕੱਲਾ ਸਿੰਘ ਲੜਿਆ ਹੈ, ਜਿੰਨਾ ਚਿਰ ਜਾਂ ਤਾਂ ਉਹ ਸ਼ਹੀਦ ਨਹੀਂ ਹੋ ਗਿਆ ਤੇ ਜਾਂ ਉਸਦੇ ਪਾਸੋਂ ਮਨੀਸ਼ਨ ਨਹੀਂ ਮੁੱਕ ਗਿਆ। ਜਿੰਨਾ ਚਿਰ 10 ਵਜੇ ਰਾਤ ਦੇ ਤੋਂ ਲੈ ਕੇ 4:30 ਵਜੇ ਤੱਕ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਰਹੇ ਹਾਂ। 4:30 ਵਜੇ ਮਹਾਰਾਜ ਦੀ ਸਵਾਰੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਥੱਲੇ ਉਤਰ ਆਏ, ਆਣ ਕੇ ਪ੍ਰਕਾਸ਼ ਕੀਤਾ, ਹੁਕਮਨਾਮਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਉਸ ਦਿਨ ਦਰਬਾਰ ਸਾਹਿਬ ਜੀ ਦੇ ਨਹੀਂ ਸਨ, ਕਿਉਂਕਿ ਡਿਊਟੀ ਕਰਕੇ ਚਲੇ ਗਏ। ਭਾਈ ਅਮਰੀਕ ਸਿੰਘ ਹੋਣੀ ਜੋ ਸਾਰੇ ਹੀ ਰਾਗੀ ਜੱਥਾ ਬਾਹਰ ਦਰਸ਼ਨ ਡੇੜੀ ਤੋਂ ਸ਼ਹੀਦ ਹੋ ਗਿਆ ਸੀ, ਤਾਂ ਅੰਦਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਸਿੰਘ ਸਨ ਜਿਨ੍ਹਾਂ ਨੇ ਉਸ ਦਿਨ ਆਸਾ ਦੀ ਵਾਰ ਲਾਈ ਹੈ। ਉਨ੍ਹਾਂ ਸਿੰਘਾਂ ਦੇ ਵਿੱਚੋਂ ਹੀ ਭਾਈ ਅਵਤਾਰ ਸਿੰਘ ਜੀ ਜੋ ਪਾਰੋਵਾਲ ਨਗਰ ਦੇ ਰਹਿਣ ਵਾਲਾ ਸੀ, ਇਹ ਅੰਦਰੇ ਹਰਿਮੰਦਰ ਸਾਹਿਬ ਦੇ ਸ਼ਹੀਦ ਹੋਇਆ ਹੈ। ਇਸ ਨੂੰ ਦਰਵਾਜ਼ਾ ਪਾਰ ਕੇ ਆਣ ਕੇ ਗੋਲੀ ਵੱਜੀ, 4 ਦੱਖਣ ਦੀ ਬਾਈ ਦੇ ਦਰਵਾਜ਼ੇ ਵੱਲੋਂ ਗੋਲੀਆਂ ਦਰਵਾਜ਼ੇ ਵਿੱਚ ਦੀ ਹੇਠਲੇ ਦੇ ਲੰਘਦੀਆਂ ਹੋਈਆਂ, 1 ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀ ਲੱਗੀ, ਜਿਹੜੀ ਗੋਲੀ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ ਮੌਜੂਦ ਹੈ। ਭਾਵ ਉਹ ਬੀੜ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਪ੍ਰਾਤਨ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ ਹੋਇਆ ਸੀ। ਇਹ ਰਾਤ ਸਾਰੀ ਲੰਘ ਗਈ, ਅਗਲਾ ਦਿਨ ਵੀ ਸਾਰਾ ਲੰਘ ਗਿਆ। ਕਰੀਬਨ ਇਹਨਾਂ 4 ਵਜੇ ਦੇ ਟਾਈਮ ਤੋਂ ਥੋੜਾ ਸਮਾਂ ਪਹਿਲਾਂ ਜਿਹੜਾ ਬਹੁਤ ਜ਼ਹਿਰੀਲਾ ਗੈਸ ਸੀ ਉਹ ਸੁੱਟ ਕੇ ਉਹਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਤੇ ਕਬਜ਼ਾ ਕੀਤਾ, ਕਿਉਂਕਿ ਹੋ ਸਕਦਾ ਜੇ ਗੈਸ ਨਾ ਉਸ ਵੇਲੇ ਵਰਤਦੇ ਤੇ ਅਜੇ ਵੀ ਸਿੰਘ ਇਹਨਾਂ ਨੂੰ ਕਬਜ਼ਾ ਇਹ ਵੀ ਸਾਰਾ ਦਿਨ ਤੇ ਰਾਤ ਨਿਗਾ ਦਿੰਦੇ ਨਾ ਦਿੰਦੇ। ਭਾਵ ਇੰਨਾ ਜ਼ਬਰਦਸਤ ਉਹਨਾਂ ਨੇ ਜਾਨਾ ਹੂਲ ਕੇ ਇਹਨਾਂ ਦਾ ਮੁਕਾਬਲਾ ਕੀਤਾ ਹੈ। ਤਾਂ ਇਹ ਸਮਾਂ ਲੰਘ ਗਿਆ, 4 ਵਜੇ ਦਾ ਟਾਈਮ ਹੋਇਆ, 4 ਵਜੇ ਦੇ ਲਗਭਗ ਇਹਨਾਂ ਨੇ ਸਾਰੇ ਅਸਥਾਨਾਂ ਉੱਤੇ ਕਬਜ਼ਾ ਕਰ ਲਿਆ ਸੀ। 4:30 ਵਜੇ ਨੂੰ ਬਰਾੜ ਜਿਹੜਾ ਇੱਥੋਂ ਦੀ ਕਮਾਂਡ ਕਰ ਰਿਹਾ ਸੀ, ਦੱਖਣ ਦੀ ਬਾਈ ਵਾਲੀ ਦਰਸ਼ਨੀ ਡੇੜੀ ਉੱਤੇ ਸਪੀਕਰ ਲਾ ਕੇ ਬੋਲਿਆ ਕਿ ਜਿਹੜਾ ਕੋਈ ਕਿਤੇ ਬਚਿਆ ਹੋਇਆ ਮਨੁੱਖ ਉਹ ਹੀ ਬਚਿਆ ਰਹਿ ਗਿਆ ਜਾਂ ਬੱਚਾ ਜਾਂ ਬੀਬੀ ਜਿਹੜਾ ਇਹਨਾਂ ਦੀ ਨਿਗਾਹ ਦੇ ਸਾਹਮਣੇ ਨਹੀਂ ਆਇਆ ਉਸ ਵੇਲੇ, ਨਾ ਇਹਨਾਂ ਬੱਚਾ, ਨਾ ਕੋਈ ਬਜ਼ੁਰਗ, ਨਾ ਕੋਈ ਬੀਬੀ, ਕੋਈ ਉਸ ਵੇਲੇ ਬੰਦਾ ਛੱਡਿਆ ਹੀ ਨਹੀਂ ਜਿਹੜਾ ਇਹਨਾਂ ਨੂੰ ਦਿਸ ਪਿਆ ਹੈ। ਕੋਈ ਬੱਚਿਆ ਜਿਹੜਾ ਕਿਤੇ ਲੁੱਕ ਛਿਪ ਕੇ ਬੈਠਾ ਰਿਹਾ ਇਹਨਾਂ ਨੂੰ ਦਿਖਾਈ ਆਇਆ ਹੀ ਨਹੀਂ ਹੈ। ਉਸ ਵੇਲੇ ਜਦੋਂ ਬੋਲਿਆ ਬਰਾੜ, ਸਾਡੇ ਨਾਲ 22 ਸਿੰਘ ਸਨ, ਇਹ ਸਾਰੇ ਹੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਜੀ ਤੋਂ ਬਾਹਰ ਨਿਕਲੇ। ਨਿਕਲਣ ਦੇ ਸਮੇਂ ਇਹਨਾਂ ਸਿੰਘਾਂ ਨੂੰ ਅਸੀਂ ਸੁਨੇਹਾ ਦਿੱਤਾ ਦੋਵਾਂ ਨੇ, ਮੈਂ ਤਾਂ ਗਿਆਨੀ ਮੋਹਨ ਸਿੰਘ ਜੀ ਨੇ, ਭਾਈ ਤੁਸੀਂ ਉਸ ਅਫਸਰ ਨੂੰ ਕਹਿ ਦੇਣਾ ਹਰਿਮੰਦਰ ਸਾਹਿਬ ਵਿੱਚ 2 ਸਿੰਘ ਸਾਹਿਬ ਬੈਠੇ ਹੋਏ ਹਨ, ਜੇ ਤੁਹਾਨੂੰ ਉਨ੍ਹਾਂ ਬਾਰੇ ਵੀ ਲੋੜ ਹੋਵੇ ਤਾਂ ਆਪਣੇ ਬੰਦੇ ਭੇਜ ਕੇ ਤੁਸੀਂ ਮੰਗਾ ਸਕਦੇ ਹੋ। ਜਦੋਂ ਜਾ ਕੇ ਬਰਾੜ ਨੂੰ ਸਿੰਘਾਂ ਨੇ ਇਹ ਗੱਲ ਕਹੀ ਪਰ ਉਹ ਮੰਨਣ ਵਾਸਤੇ ਗੱਲ ਨੂੰ ਤਿਆਰ ਨਾ ਹੋਇਆ। ਉਸ ਨੇ 3 ਵਾਰਾਂ ਫੇਰ ਸਪੀਕਰ ਵਿੱਚ ਇਹ ਗੱਲ ਕਹੀ ਕਿ ਸਿੰਘ ਸਾਹਿਬ ਹੱਥ ਖੜੇ ਕਰਕੇ ਬਾਹਰ ਨਿਕਲ ਆਉਣ। ਅਸੀਂ ਵਿਚਾਰ ਦੋਵਾਂ ਨੇ ਇਹ ਬਣਾ ਲਈ ਸੀ ਕਿ ਜੇ ਹੱਥ ਖੜੇ ਕਰਕੇ ਸਾਨੂੰ ਜਾਂਦਿਆਂ ਹੋਇਆਂ ਨੂੰ ਗੋਲੀ ਮਾਰ ਦਿੱਤੀ ਤਾਂ ਫਿਰ ਸਾਡੇ ਪੱਲੇ ਕੀ ਹੈ, ਇਸ ਕਰਕੇ ਜੇ ਹਰਿਮੰਦਰ ਸਾਹਿਬ ਵਿੱਚ ਸਾਨੂੰ ਸ਼ਹੀਦ ਕਰ ਦੇਣਗੇ ਤਾਂ ਅਸੀਂ ਕਿਸੇ ਲੇਖੇ ਵਿੱਚ ਲੱਗ ਜਾਵਾਂਗੇ, ਅਸੀਂ ਹੱਥ ਖੜੇ ਕਰਕੇ ਨਹੀਂ ਜਾਣਾ, ਤਾਂ ਅਸੀਂ ਹੱਥ ਖੜੇ ਕਰਕੇ ਬਾਹਰ ਨਹੀਂ ਨਿਕਲੇ। ਤਕਰੀਬਨ 4:30 ਤੋਂ ਲੈ ਕੇ 7:30 ਵਜੇ ਤੱਕ ਅਸੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠੇ ਰਹੇ ਹਾਂ। 7:30 ਵਜੇ ਇਹਨਾਂ ਨੇ 2 ਆਦਮੀ ਮਿਲਟਰੀ ਦੇ, 1 ਦਰਬਾਰ ਸਾਹਿਬ ਦਾ ਸੇਵਾਦਾਰ ਭੇਜਿਆ ਸਾਨੂੰ ਸੱਦਣ ਵਾਸਤੇ। ਜਿਸ ਵੇਲੇ ਉਸ ਦੇ ਨਾਲ ਅਸੀਂ ਬਾਹਰ ਨਿਕਲੇ ਹਾਂ ਉਸ ਵੇਲੇ ਤੱਕ ਅਜੇ ਉਹ ਸਿੰਘ ਜਿੰਦਾ ਸੀ, ਸਾਡੇ ਆਉਣ ਤੋਂ ਬਾਅਦ ਉਸ ਨੇ ਚੜ੍ਹਾਈ ਕੀਤੀ ਹੈ। ਪਾਣੀ ਪਿਆਲ ਕੇ ਅਸੀਂ ਉਸ ਨੂੰ ਤੁਰੇ ਹਾਂ, ਉਸ ਨੇ ਕਿਹਾ ਕਿ ਕੋਈ ਮੇਰੇ ਵਾਸਤੇ ਚਾਰਾ। ਅਸੀਂ ਆਖਿਆ ਤੁਰਨ ਸਮੇਂ ਕਿ ਜੇ ਅਸੀਂ ਜੀਂਦੇ ਰਹੇ ਤਾਂ ਤੇਰੇ ਵਾਸਤੇ ਅਸੀਂ ਜ਼ਰੂਰ ਯਤਨ ਕਰਾਂਗੇ।
ਅਸੀਂ ਜਦੋਂ ਬਾਹਰ ਨਿਕਲੇ ਹਰਿਮੰਦਰ ਸਾਹਿਬ ਤੋਂ ਤਾਂ ਬਰਾੜ ਨੇ ਉਸ ਵੇਲੇ ਸਪੀਕਰ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਕੋਈ ਇਨ੍ਹਾਂ ਤੇ ਗੋਲੀ ਨਹੀਂ ਚਲਾਏਗਾ, ਕੋਈ ਇਨ੍ਹਾਂ ਨੂੰ ਗੋਲੀ ਨਹੀਂ ਮਾਰਨੀ ਕਰੇਗਾ। ਅਸੀਂ ਸੁਤੇ ਸਿੱਧ ਤੁਰ ਕੇ ਬਾਹਰ ਆਏ। ਜਦੋਂ ਦਰਸ਼ਨੀ ਜਿਹੜੀ ਤੋਂ ਬਾਹਰ ਨਿਕਲੇ ਤਾਂ ਅਕਾਲ ਤਖ਼ਤ ਦੀ ਇਮਾਰਤ ਢਹਿ ਢਹਿ ਕੇ ਇਹ ਸਾਰੇ ਚੌਂਕ ਦੇ ਵਿਚ ਖਿਲਰੀ ਹੋਈ ਸੀ। ਇੱਥੇ ਲੋਥਾਂ ਹੀ ਲੋਥਾਂ ਸਨ, ਕੋਈ ਮੂਧਾ ਕੋਈ ਸਿੱਧਾ ਸਿੰਘ ਪਿਆ ਹੋਇਆ ਸੀ ਇਨ੍ਹਾਂ ਦੇ ਕੋਲ ਦੀ ਹੁੰਦੇ ਹੋਏ। ਅਸੀਂ ਜਦੋਂ ਇਹਦੇ ਕੋਲ ਆਏ ਬਰਾੜ ਦੇ ਨੇ ਆਉਂਦਿਆਂ ਸਾਰ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤਾਂ ਕਿਹਾ ਮੈਂ ਵੀ ਸਿੱਖ ਹਾਂ ਤਾਂ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ? ਅਸੀਂ ਆਖਿਆ ਬਈ ਸਾਨੂੰ ਬਾਹਰ ਕੱਢ ਦਿਓ, ਲੰਮਾ ਸਮਾਂ ਹੋ ਗਿਆ, ਪਿਸ਼ਾਬ ਕਰਨ ਵਾਸਤੇ ਕੋਈ ਜਗ੍ਹਾ ਨਹੀਂ, ਪਿਸ਼ਾਬ ਨਹੀਂ ਅਸੀਂ ਕਰ ਸਕੇ, ਪਾਣੀ ਪੀਣ ਨੂੰ ਨਹੀਂ ਮਿਲਿਆ ਸਾਨੂੰ, ਬਹੁਤ ਜ਼ਿਆਦਾ ਤੰਗੀ ਹੈ, ਦੋ ਸਿੰਘ ਸਾਲ ਸਾਡੇ ਬਾਹਰ ਹੋਰ ਹਨ, ਅਸੀਂ ਉਨ੍ਹਾਂ ਨੂੰ ਭੇਜ ਦਿੰਦੇ ਹਾਂ। ਪਰ ਉਹ ਨਹੀਂ ਮੰਨਿਆ, ਉਸ ਵੇਲੇ ਕਹਿਣ ਲੱਗਾ ਤੁਸੀਂ ਬਾਹਰ ਨਹੀਂ ਜਾ ਸਕਦੇ। ਅਸੀਂ ਆਖਿਆ ਸਾਨੂੰ ਫਿਰ ਪਿਸ਼ਾਬ ਕਰ ਲੈਣ ਦਿੱਤਾ ਜਾਏ। ਪਿਸ਼ਾਬ ਕਰਕੇ ਹੱਥ ਮੂੰਹ ਧੋਤਾ, ਤਕਰੀਬਨ ਉਸ ਵੇਲੇ 8 ਦਾ ਟਾਈਮ ਹੋ ਗਿਆ ਹੋਵੇਗਾ। ਉਸ ਵੇਲੇ ਤੱਕ ਇਨ੍ਹਾਂ ਨੂੰ ਸੰਤਾਂ ਦੇ ਬਾਰੇ ਕੋਈ ਪਤਾ ਨਹੀਂ ਸੀ। ਜਦੋਂ ਅਸੀਂ ਮੁੜੇ ਉਦੋਂ ਸਾਨੂੰ ਕਿਹਾ ਕਿ ਸਾਨੂੰ ਸੰਤਾਂ ਬਾਰੇ ਦੱਸੋ ਕਿੱਥੇ ਹਨ। ਅਸੀਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੇ, ਮਾਰਦੇ ਨਹੀਂ, ਅਸੀਂ ਉਨ੍ਹਾਂ ਨੂੰ ਕਿਹਾ ਕਿ ਭਾਈ ਅਸੀਂ ਤਾਂ ਅੰਦਰ ਸੀ, ਸਾਨੂੰ ਸੰਤਾਂ ਬਾਰੇ ਕੋਈ ਪਤਾ ਨਹੀਂ, ਤੁਹਾਨੂੰ ਪਤਾ ਹੋਵੇਗਾ, ਤੁਸਾਂ ਮਾਰ ਦਿੱਤੇ ਜਾਂ ਛੱਡ ਦਿੱਤੇ ਹਨ। ਫਿਰ ਸਾਨੂੰ ਕਹਿਣ ਲੱਗੇ, ਹਰਿਮੰਦਰ ਸਾਹਿਬ ਜੀ ਦੇ ਉੱਤੇ ਮਸ਼ੀਨ ਗੰਨਾਂ ਫਿੱਟ ਕੀਤੀਆਂ ਹੋਈਆਂ ਸਨ। ਅਸੀਂ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਦਾ ਸਿੰਘ ਇੱਕ ਵੀ ਲੜਨ ਵਾਲਾ ਸ੍ਰੀ ਹਰਿਮੰਦਰ ਸਾਹਿਬ ਵਿਚ ਨਹੀਂ ਆਇਆ ਤੇ ਨਾ ਇੱਕ ਵੀ ਗੋਲੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਚੋਂ ਬਾਹਰ ਚੱਲੀ ਹੈ। ਉਹ ਕਹਿਣ ਲੱਗੇ, ਅਸੀਂ ਮੰਨਣ ਵਾਸਤੇ ਤਿਆਰ ਨਹੀਂ, ਸਾਡੇ ਬਹੁਤ ਬੰਦੇ ਮਾਰੇ ਗਏ ਹਨ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਹੁਤ ਗੋਲੀ ਆਉਂਦੀ ਰਹੀ ਹੈ, ਅਸਾਂ ਤਲਾਸੀ ਲੈਣੀ ਹੈ। ਅਸੀਂ ਕਿਹਾ ਤੁਸੀਂ ਭਾਈ ਤਲਾਸੀ ਲੈ ਲਓ। ਚਾਰ ਪੰਜ ਆਦਮੀ ਸਾਡੇ ਨਾਲ ਤਲਾਸੀ ਲੈਣ ਵਾਸਤੇ ਤੋਰੇ, ਜਿਨ੍ਹਾਂ ਦੇ ਵਿਚ ਇੱਕ ਸਿੱਖ ਸੀ, ਕੋਈ ਅਫਸਰ ਤੇ ਦੋ ਚਾਰ ਦੂਸਰੇ ਸਨ। ਜਦੋਂ ਅਸੀਂ ਅੱਗੇ ਲੱਗ ਕੇ ਤੁਰੇ ਤਾਂ ਸਾਨੂੰ ਉਹ ਸਿੱਖ ਕਹਿਣ ਲੱਗਾ, ਪਤਾ ਨਹੀਂ ਕਿਹੜੀ ਮਤ ਦਾ ਬੰਦਾ ਸੀ, ਉਹ ਕਿਹਾ ਕਿ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਮਗਰ ਲੱਗਾਂਗੇ, ਅਸੀਂ ਆਪਣੇ ਜਵਾਨ ਮਰਵਾਉਣੇ ਨਹੀਂ, ਜੇ ਅੱਗਿਓਂ ਗੋਲੀ ਆਈ ਤਾਂ ਅਸੀਂ ਪਹਿਲਾਂ ਤੁਹਾਨੂੰ ਗੋਲੀ ਮਾਰਨੀ ਹੈ। ਅਸੀਂ ਆਖਿਆ ਜੀ ਸਦਕੇ ਸਾਨੂੰ ਗੋਲੀ ਮਾਰਿਓ, ਤੁਸੀਂ ਅੱਗੇ ਕੋਈ ਗੋਲੀ ਚਲਾਉਣ ਵਾਲਾ ਹੈ ਹੀ ਨਹੀਂ। ਜਾ ਕੇ ਤਲਾਸੀ ਲਈ, ਕੱਲਾ ਕੱਲਾ ਚੁੱਕ ਕੇ ਗਲੀਚਾ ਉਨ੍ਹਾਂ ਨੇ ਵੇਖਿਆ ਹੈ, ਕੋਈ ਵੀ ਕਿਤੇ ਗੋਲੀ ਚੱਲਣ ਦਾ ਉਨ੍ਹਾਂ ਨੂੰ ਸਬੂਤ ਨਹੀਂ ਮਿਲਿਆ। ਮੈਂ ਉਸ ਅਫਸਰ ਨੂੰ ਕਿਹਾ, ਤੂੰ ਮਿਲਟਰੀ ਦਾ ਅਫਸਰ ਹੈ ਤੇ ਤੂੰ ਭਾਈ ਕਹਿੰਦਾ ਸੀ ਮਸ਼ੀਨ ਗੰਨਾਂ ਫਿੱਟ, ਜਿੱਥੇ ਇੱਕ ਮਸ਼ੀਨ ਗੰਨ ਵੀ ਚੱਲਦੀ ਹੋਵੇ ਤੇ ਖੋਖਿਆਂ ਦਾ ਢੇਰ ਲੱਗਾ ਹੋਣਾ ਸੀ, ਤਾਂ ਇੱਥੇ ਇੱਕ ਵੀ ਤੈਨੂੰ ਖੋਖਾ ਨਹੀਂ ਮਿਲਿਆ, ਤਾਂ ਦੱਸ ਇੱਥੋਂ ਗੋਲੀ ਚੱਲੀ ਕੋਈ? ਫਿਰ ਉਸ ਨੂੰ ਜਵਾਬ ਕੋਈ ਨਹੀਂ ਆਇਆ, ਕਹਿਣ ਲੱਗਾ ਨਹੀਂ ਗੋਲੀ ਚੱਲੀ ਕੋਈ ਵੀ ਇੱਥੋਂ। ਤਾਂ ਫਿਰ ਉਹ ਸਿੰਘ ਕੋਲ ਆਏ, ਤਾਂ ਜਦੋਂ ਅਸੀਂ ਉਸ ਸਿੰਘ ਦੇ ਪਾਸ ਆਏ ਤਾਂ ਸਿੰਘ ਇੰਨੇ ਚਿਰ ਨੂੰ ਸ਼ਹੀਦ ਹੋ ਚੁੱਕਾ ਸੀ। ਤਾਂ ਉਸਦਾ ਸਰੀਰ ਬਾਹਰ ਕੱਢਣ ਵਾਸਤੇ ਤਿਆਰੀ ਕੀਤੀ ਤਾਂ ਇੱਕ ਚਾਦਰ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਦਿੱਤੀ, ਜਿਸ ਦੇ ਵਿੱਚ ਪਾ ਕੇ ਉਸ ਗੁਰਮੁਖ ਪਿਆਰੇ ਦਾ ਸਰੀਰ ਜਿੱਥੇ ਬਾਕੀ ਸ਼ਹੀਦ ਸਿੰਘ ਸਨ ਉੱਥੇ ਲਿਆਣ ਕੇ ਰੱਖ ਦਿੱਤਾ। ਇਹ ਸਮਾਂ ਸਾਰਾ ਬਤੀਤ ਹੋ ਗਿਆ, ਇਹ ਰਾਤ ਲੰਘ ਗਈ, ਸ਼ਹੀਦ ਦੀ ਜਿਹੜੀ ਸੀ 7 ਤਰੀਕ ਨੂੰ 7:30 ਵਜੇ ਸਾਨੂੰ ਬਾਹਰ ਕੱਢਿਆ। ਫੇਰ ਤਾਂ 7 ਵਜੇ ਬਾਹਰ ਕੱਢਦਿਆਂ ਸਾਰ ਹੀ ਸਾਨੂੰ ਦੱਸਿਆ ਕਿ ਸੰਤਾਂ ਦਾ ਸਰੀਰ, ਸ਼ਵੇਕ ਸਿੰਘ ਦਾ ਸਰੀਰ ਤੇ ਭਾਈ ਅਮਰੀਕ ਸਿੰਘ ਦਾ ਸਰੀਰ ਸਾਨੂੰ ਮਿਲ ਗਿਆ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸੰਤਾਂ ਦਾ ਸਰੀਰ ਤੁਹਾਨੂੰ ਕਿੱਥੋਂ ਮਿਲਿਆ ਹੈ? ਤਾਂ ਉਸ ਵੇਲੇ ਉਨ੍ਹਾਂ ਨੇ, ਉਸ ਅਫਸਰ ਨੇ ਕਿਹਾ, ਸਿੱਖ ਜਿਹੜਾ ਸੀ, ਕਿ ਇਹ ਜਿਹੜੇ ਵੱਡੇ ਨਿਸ਼ਾਨ ਸਾਹਿਬ ਹਨ ਦੋਵੇਂ, ਇਨ੍ਹਾਂ ਦੇ ਵਿੱਚੋਂ ਸਾਨੂੰ ਸੰਤਾਂ ਦਾ ਸਰੀਰ ਮਿਲਿਆ ਹੈ ਅਤੇ ਸ਼ਵੇਕ ਸਿੰਘ ਜੀ ਤੇ ਅਮਰੀਕ ਸਿੰਘ ਦਾ ਸਰੀਰ ਜਿਹੜਾ ਇਨ੍ਹਾਂ ਨਿਸ਼ਾਨ ਸਾਹਿਬਾਂ ਦੇ ਪਿਛਲੇ ਬੰਨਿਓਂ ਮਿਲਿਆ ਹੈ। ਤਾਂ ਇਨ੍ਹਾਂ ਨੇ ਜਿਹੜੀ ਖਬਰ ਦਿੱਤੀ ਹੈ ਉਹ ਮੁੜ ਕੇ ਦਿੱਤੀ ਕਿ ਸੰਤਾਂ ਦਾ ਸਰੀਰ ਤਹਿਖਾਨੇ ਵਿੱਚੋਂ ਮਿਲਿਆ ਹੈ, ਸਾਨੂੰ ਸਰੀਰ ਨਹੀਂ ਵਿਖਾਲਿਆ ਸੰਤਾਂ ਦਾ, ਤਾਂ ਹੋਰ ਕਿਸੇ ਬੰਦੇ ਨੂੰ ਨਹੀਂ ਵਿਖਾਲਿਆ। 7:30 ਵਜੇ ਅਸੀਂ ਘਰ ਚਲੇ ਗਏ ਆਪਣੇ ਮਿਲਟਰੀ ਦੇ ਰਾਹੀਂ, ਤਾਂ ਇਨ੍ਹਾਂ ਸਿੰਘ ਸਾਹਿਬ ਵੱਡਿਆਂ ਨੂੰ ਲਿਆਂਦਾ ਗਿਆ। ਇਹ ਜਦੋਂ ਆਏ ਹਨ ਇਨ੍ਹਾਂ ਨੂੰ ਵੀ ਉਨ੍ਹਾਂ ਨੇ ਦੱਸਿਆ, ਇਨ੍ਹਾਂ ਨੇ ਕਿਹਾ ਕਿ ਸਾਨੂੰ ਸੰਤਾਂ ਦਾ ਸਰੀਰ ਵਿਖਾਲ ਦਿਓ। ਉਨ੍ਹਾਂ ਨੇ ਸਰੀਰ ਸੰਤਾਂ ਦਾ ਇਨ੍ਹਾਂ ਨੂੰ ਵੀ ਨਹੀਂ ਵਿਖਾਲਿਆ। ਇਸ ਕਰਕੇ ਇਹਦੇ ਵਿੱਚ ਭੇਦ ਹੈ, ਜੇ ਅਸਲੀਅਤ ਵਿੱਚ ਸੰਤ ਜ
ਹਾਲਾਤ ਵਿਚ ਸੰਤਾਂ ਦਾ ਸਰੀਰ ਉਹਨਾਂ ਨੂੰ ਮਿਲ ਜਾਂਦਾ ਸਹੀ ਹੁੰਦਾ ਕਿ ਸੰਤਾਂ ਦਾ ਸਰੀਰ ਹੈ ਤਾਂ ਉਹ ਜ਼ਰੂਰ ਸਾਡੇ ਪਾਸੋਂ ਤਸੱਲੀ ਕਰਾਉਂਦੇ ਜਾਂ ਹੋਰ ਮੁਖੀਆਂ ਪਾਸੋਂ ਸਿੰਘ ਸਾਹਿਬ ਦੇ ਕਹਿਣ ਤੇ ਵੀ ਇਹਨਾਂ ਨੂੰ ਸਰੀਰ ਨਹੀਂ ਵਿਖਾ ਲਿਆ ਗਿਆ। ਤਿੰਨ ਵਾਰਾਂ ਇਹਨਾਂ ਨੇ ਕਿਹਾ ਤਾਂ ਇਹ ਅਗੋਂ ਉੱਤਰ ਦਿੱਤਾ ਕਿ ਜੇ ਉਸ ਬੰਨੇ ਗਏ ਜਿੱਥੇ ਸਰੀਰ ਰੱਖਿਆ ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ, ਉਹ ਗੋਲੀ ਮਾਰ ਦੇਣਗੇ। ਭਾਵ ਨਹੀਂ ਵਿਖਾਲਿਆ ਗਿਆ। ਇਸ ਕਰਕੇ ਜੇ ਸੰਤਾਂ ਦਾ ਸਰੀਰ ਉਹਨਾਂ ਪਾਸ ਹੁੰਦਾ, ਜਦੋਂ ਸ਼ਸਤਰ ਰੱਖ ਕੇ ਵਿਖਾਲੇ, ਹਥਿਆਰ ਵਿਖਾਲੇ, ਉਹਨਾਂ ਦੇ ਪਾਸ ਰੱਖ ਕੇ ਸਰੀਰ ਵਿਖਾਲਣਾ ਸੀ ਉਹਨਾਂ, ਜਾਂ ਆਮ ਕੋਈ ਮਨੁੱਖ ਮਾਰਿਆ ਜਾਏ ਜਿਹੜਾ ਕੋਈ ਮਾੜੀ ਮੋਟੀ ਗੱਲ ਕਰਨ ਵਾਲਾ, ਤੇ ਉਹਦੇ ਥਾਂ ਥਾਂ ਤੇ ਅਖਬਾਰਾਂ ਚ ਜਿਗਰ ਫੋਟੋਆਂ ਲਾ ਦਿੱਤੀਆਂ ਜਾਂਦੀਆਂ ਹਨ ਜਿਹਦੇ ਉੱਤੇ ਅਰਬਾਂ ਰੁਪਇਆ ਸਰਕਾਰ ਨੇ ਖਰਚ ਕੀਤਾ ਹੈ, ਤਾਂ ਇੰਨੇ ਮਨੁੱਖ ਉਹਦੇ ਮਾਰੇ ਗਏ। ਹਜ਼ਾਰਾਂ ਦੀ ਗਿਣਤੀ ਵਿਚ ਉਹਨਾਂ ਤੇ ਇੱਕ 100 ਦੱਸਿਆ ਹੈ, 100 ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਮਿਲਟਰੀ ਦੇ ਬੰਦੇ ਵੀ ਮਰੇ ਹਨ। ਮਨੁੱਖ ਦੇ ਸਰੀਰ ਨੂੰ ਇਹਨਾਂ ਨੇ ਛੁਪਾਉਣਾ ਨਹੀਂ ਸੀ, ਸਿੱਖ ਕੌਮ ਨੂੰ ਜਲੀਲ ਕਰਨ ਵਾਸਤੇ ਰੋਜ਼ ਟੈਲੀਵਿਜ਼ਨ ਤੋਂ ਥਾਂ ਥਾਂ ਤੋਂ ਹੋ ਸਕਦਾ ਸੀ ਉਹਨਾਂ ਦੇ ਸਰੀਰ ਨੂੰ ਕੋਈ ਐਸੀ ਦਵਾਈ ਲਾ ਕੇ ਇਹ ਦਿੱਲੀ ਲੈ ਜਾਂਦੇ, ਸਰੀਰ ਕਈ ਚਿਰ ਤੱਕ ਰੱਖਦੇ ਉਹਨਾਂ ਦਾ। ਵਾਸਤ ਵਿਚ ਇਹਨਾਂ ਨੂੰ ਉਹਨਾਂ ਦਾ ਸਰੀਰ ਮਿਲਿਆ ਨਹੀਂ ਹੈ ਤੇ ਨਾ ਉਹ ਸ਼ਹੀਦ ਹੋਇਆ। ਇੱਕ ਹੋਰ ਗੱਲ ਅਨੋਖੀ ਸੁਣਨ ਵਾਲੀ ਹੈ, 2 ਮਿੰਟ ਵਾਸਤੇ ਖਲੋ ਜੋ, ਗੱਲ ਇੱਕ ਸੁਣਨ ਵਾਲੀ ਉਹ ਸੁਣ ਲਓ। ਹੋਰ 7 ਤਰੀਕ ਨੂੰ ਜੇ ਸਵੇਰੇ ਘਰ ਅਸੀਂ ਆ ਚੁੱਕੇ ਸੀ, ਵੱਡੇ ਸਿੰਘ ਸਾਹਿਬ ਜੀ ਉੱਥੇ ਮੌਜੂਦ ਸਨ ਮਿਲਟਰੀ ਵਾਲਿਆਂ ਦੇ ਪਾ, 4 ਸਿੰਘ ਜੱਸਾ ਸਿੰਘ ਰਾਮਗੜੀਆਂ ਦਾ ਜਿਹੜਾ ਬੁੰਗਾ ਹੈ ਇਸ ਦੇ ਥੱਲੇ ਭੂਰਾ ਹੈ, ਇਹ 7 ਤਰੀਕ ਤੱਕ ਅਜੇ ਸਿੰਘ ਉੱਥੇ ਲੜ ਰਹੇ ਸਨ, ਜਿਨ੍ਹਾਂ ਨੇ ਲੜਨ ਦੇ ਸਮੇਂ 3 ਆਦਮੀ ਮਿਲਟਰੀ ਦੇ ਉਸ ਭੂਰੇ ਵਿਚ ਗਏ ਸਨ, ਜਿਨ੍ਹਾਂ ਵਿਚ ਇੱਕ ਡਾਕਟਰ ਕੈਪਟਨ ਸੀ ਤੇ 2 ਮਿਲਟਰੀ ਦੇ ਹੋਰ ਆਦਮੀ ਸਨ। ਇਹਦੇ ਵਿਚ 4 ਸਿੰਘ ਸਨ, ਉਹ 4ੇ ਸਿੰਘ ਉਹਨਾਂ 3 ਮਿਲਟਰੀ ਵਾਲਿਆਂ ਨੂੰ ਖਿੱਚ ਕੇ ਥੱਲੇ ਲੈ ਗਏ। ਜਦੋਂ ਥੱਲੇ ਲੈ ਗਏ ਤਾਂ ਉਹਨਾਂ ਨੇ ਮਾਰ ਦਿੱਤੇ, ਗੱਲ ਸੁਣ ਲਓ, ਤਾਂ ਮਾਰ ਦਿੱਤੇ। ਇਹਨਾਂ ਮਿਲਟਰੀ ਵਾਲਿਆਂ ਦਾ ਵਿਚਾਰ ਇਹ ਸੀ ਕਿ ਹੋਵੇ ਨਾ ਤੇ ਜਿਹੜਾ ਡਾਕਟਰ ਅਫਸਰ ਆ ਉਹ ਬਚ ਜਾਏ ਤੇ ਹਥਿਆਰ ਸੁੱਟ ਕੇ ਬਾਹਰ ਨਿਕਲ ਆਉਣ। ਸਿੰਘ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਸਿੰਘਾਂ ਨੇ ਕਿਹਾ ਕੋਈ ਮੁਖੀ ਆਦਮੀ ਸਾਡਾ ਲਿਆਓ ਜਿਹੜਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ, ਤਾਂ ਅਸੀਂ ਹਥਿਆਰ ਸੁੱਟ ਕੇ ਬਾਹਰ ਨਿਕਲਾਂਗੇ, ਉਸ ਤਰ੍ਹਾਂ ਅਸੀਂ ਨਹੀਂ ਨਿਕਲ ਸਕਦੇ। ਭਾਵ ਮੇਰਾ ਨਾਂ ਲਿਆ, ਮੈਨੂੰ ਘਰੋਂ ਜਾ ਕੇ ਮਿਲਟਰੀ ਲੈ ਕੇ ਆਈ। ਮੈਂ ਜਿਸ ਵੇਲੇ ਉਹਨਾਂ ਦੇ ਕੋਲ ਆਇਆ, ਸਿੰਘ ਸਾਹਿਬ ਵੀ ਬੈਠੇ ਹੋਏ ਸਨ ਉੱਥੇ ਹੀ, ਅਸਾਂ ਵਿਚਾਰ ਕਰਕੇ ਸਾਨੂੰ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਕੇ ਭੂਰੇ ਦੇ ਵਿੱਚੋਂ ਹਥਿਆਰ ਸਟਵਾ ਕੇ ਬਾਹਰ ਕੱਢ ਲਓ। ਤੁਰੇ ਜਾਂਦਿਆਂ ਹੋਇਆ 2 ਸਿੱਖ ਅਫਸਰ ਸਨ ਛੋਟੇ, ਵੱਡਾ ਅਫਸਰ ਜਿਹੜਾ ਬਗਰੇੜੀਆ ਸੀ ਉਹ ਹਿੰਦੂ ਸੀ। ਮੈਂ ਉਹਨਾਂ ਨਾਲ ਵਿਚਾਰ ਕੀਤੇ ਵੀ ਜੇ ਮੈਂ ਉਹਨਾਂ ਨੂੰ ਹਥਿਆਰ ਸਟਵਾ ਕੇ ਬਾਹਰ ਕੱਢ ਲਵਾਂ ਤਾਂ ਤੁਸੀਂ ਗੋਲੀ ਤਰ੍ਹਾਂ ਮਾਰੋਗੇ। ਉਹ ਕਹਿਣ ਲੱਗੇ ਸਾਡੇ ਵੱਸ ਤੋਂ ਇਹ ਗੱਲ ਬਾਹਰੀ ਹੈ, ਤੁਹਾਨੂੰ ਇਸ ਆਦਮੀ ਨਾਲ ਗੱਲਬਾਤ ਕਰਨੀ ਪਵੇਗੀ। ਮੈਂ ਬਗਰੇੜੀਆ ਨਾਲ ਗੱਲ ਕੀਤੀ, ਉਹ ਮੈਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਇੱਥੇ ਨਹੀਂ ਮਾਰਿਆ ਜਾਏਗਾ। ਮੈਂ ਆਖਿਆ ਇੱਥੇ ਨਾ ਮਾਰੋਗੇ, ਉੱਥੇ ਜਾ ਕੇ ਗੋਲੀ ਮਾਰ ਦਿਓਗੇ, ਇਹਦਾ ਪਾਪ ਤਾਂ ਮੇਰੇ ਸਿਰ ਲੱਗੇਗਾ, ਕਿਉਂਕਿ ਮੈਂ ਉਹਨਾਂ ਨੂੰ ਨਿਹੱਥੇ ਕਰਕੇ ਮਰਵਾਇਆ, ਤਾਂ ਜਿਹੜੇ ਸਿੰਘ ਇਹਨਾਂ ਦੇ ਬਚੇ ਹਨ ਉਹ ਸਹਿਤ ਪਰਿਵਾਰ ਮੈਨੂੰ ਨਹੀਂ ਛੱਡਣਗੇ ਕਿ ਉਹਨਾਂ ਨੇ ਸਾਡੇ ਸਿੰਘ ਜਿਹੜੇ ਨਿਹੱਥੇ ਕਰਾ ਕੇ ਮਰਵਾਏ ਹਨ। ਤੁਸੀਂ ਇਹ ਨਾ ਕਰੋ, ਇਹਨਾਂ ਨੂੰ ਗੋਲੀ ਨਾ ਮਾਰੋ, ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏ। ਫਿਰ ਉਸਨੇ ਕਿਹਾ ਕਿ ਸਾਡੇ 3 ਆਦਮੀ ਵਿਚ ਗਏ ਸਨ, ਸਾਨੂੰ ਪਤਾ ਲੈ ਦਿਓ, ਜੇ ਉਹਨਾਂ ਵਿਚੋਂ ਜਿਹੜਾ ਅਫਸਰ ਡਾਕਟਰ ਉਹ ਜਿੰਦਾ ਹੋਵੇ ਅਸੀਂ ਇਹਨਾਂ ਨੂੰ ਮਾਫ਼ ਕਰ ਦਿਆਂਗੇ, ਗੋਲੀ ਨਹੀਂ ਮਾਰਾਂਗੇ। ਫਿਰ ਮੈਂ ਉਸ ਸਪੀਕਰ ਦੇ ਵਿਚ ਆਵਾਜ਼ ਪਹਿਲਾਂ ਮਾਰੀ ਸੀ, ਭਾਈ ਸਿੰਘੋ, ਚਾਰ ਚੁਫੇਰੇ ਘੇਰਾ ਪੈ ਚੁੱਕਾ ਹੈ, ਸਿੰਘ ਆਪਣੇ ਸ਼ਹੀਦ ਹੋ ਚੁੱਕੇ ਹਨ ਤੇ ਤੁਸੀਂ ਘੇਰੇ ਵਿਚ ਹੋ, ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਕਿ ਜੋ ਤੁਸੀਂ ਹੁਕਮ ਦਿਓ ਉਹ ਅਸੀਂ ਕਰਨ ਵਾਸਤੇ ਤਿਆਰ ਹਾਂ। ਇਹ ਲਫ਼ਜ਼ ਉਹਨਾਂ ਕਿਹਾ। ਦੂਸਰੀ ਵਾਰਾਂ
ਜਦੋਂ ਡਾਕਟਰ ਦੇ ਬਾਰੇ ਮੈਂ ਪੁੱਛਿਆ ਕਿ ਤਿੰਨ ਆਰਮੀ ਦੇ ਬੰਦੇ ਤੁਹਾਡੇ ਪਾਸ ਆਏ ਸਨ ਭਾਈ, ਉਹਨਾਂ ਚੋਂ ਕੋਈ ਜੀਂਦਾ ਹੈ? ਉਹਨਾਂ ਨੇ ਉੱਤਰ ਸਿੰਘ ਇੱਕ ਨੇ ਦਿੱਤਾ, ਦੂਰ ਭੋਰੇ ਵਿੱਚ ਸੀ, ਕਿ ਸਾਡੇ ਪਾਸ ਕੋਈ ਜੀਂਦਾ ਬੰਦਾ ਨਹੀਂ ਮਿਲ ਸਕਦਾ। ਤਾਂ ਉਸ ਵੇਲੇ ਉਹ ਰੰਜ ਹੋ ਗਿਆ ਆਦਮੀ ਜਿਹੜਾ ਸੀ ਬਗਰੇੜੀਆ, ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਜਾਓ, ਅਸੀਂ ਇਹਨਾਂ ਨੂੰ ਆਪੇ ਹੀ ਕੱਢਾਂਗੇ। ਉਹ ਵੀ ਸਾਰਾ ਦਿਨ ਲੜੇ, ਅਗਲੀ ਰਾਤ ਲੜੇ, ਅਗਲਾ ਦਿਨ ਲੜੇ। ਜਦੋਂ ਗਿਆਨੀ ਜੈਲ ਸਿੰਘ ਆਉਂਦਾ ਆਇਆ, ਉਸ ਵੇਲੇ ਤੱਕ ਉਹ ਸਿੰਘ ਲੜਦੇ ਸਨ। ਹੋਰ ਗੱਲ ਸੁਣਨ ਵਾਲੀ ਛੋਟੀ ਜੀ ਇਹਦੇ ਵਿੱਚ ਮੈਂ ਫਤਿਹ ਬੁਲਾ ਦੇਣੀ ਹੁਣੇ। ਉਹ ਸਿੰਘ ਜਿਹੜੇ ਸਨ ਲੜਦੇ ਰਹੇ, ਜਦੋਂ ਗਿਆਨੀ ਜੈਲ ਸਿੰਘ ਆਇਆ ਹੈ, ਗਿਆਨੀ ਜੈਲ ਸਿੰਘ ਦੇ ਆਉਂਦੇ ਤੱਕ ਲੜਦੇ ਸੀ। ਗਿਆਨੀ ਨੂੰ ਉਹਨਾਂ ਨੇ ਗੋਲੀ ਮਾਰੀ ਹੈ, ਪਰ ਨਹੀਂ, ਜੇ ਸਿੰਘਾਂ ਨੂੰ ਪਤਾ, ਉਹਨਾਂ ਨੂੰ ਲੱਗ ਜਾਂਦਾ ਕਿ ਦੁਸ਼ਟ ਆਇਆ ਹੈ, ਤੇ ਹੋ ਸਕਦਾ ਸੀ ਉਹਨਾਂ ਤੇ ਮਰਨਾ ਹੀ ਮਰਨਾ, ਸ਼ਹੀਦ ਹੋਣਾ ਹੀ ਸੀ, ਉਹ ਇਹਨੂੰ ਮਾਰ ਦਿੰਦੇ। ਪਰ ਉਹ ਥੱਲੇ ਭੋਰੇ ਵਿੱਚ ਸਨ, ਉਹਨਾਂ ਨੂੰ ਕੋਈ ਪਤਾ ਇਹਦੇ ਆਉਣ ਦਾ ਨਹੀਂ ਸੀ। ਉਸ ਵੇਲੇ ਇੱਕ ਕਰਨਲ ਮਿਲਟਰੀ ਦਾ ਜੋ ਕਮਾਂਡੋ ਦਾ ਅਫਸਰ ਸੀ, ਉਹਨੂੰ ਮੈਂ ਆਪਣੇ ਅੱਖਾਂ ਨਾਲ ਵੇਖਿਆ। ਉਹਦੇ ਕੋਲ ਗੰਨ ਸੀ, ਜਿਸ ਗੰਨ ਦੇ ਉੱਤੇ ਬੈਟਰੀ ਫਿੱਟ ਕੀਤੀ ਹੋਈ ਸੀ, ਹਨੇਰੇ ਦੇ ਵਿੱਚ ਚਾਨਣ ਕਰਕੇ ਗੋਲੀ ਚਲਾਉਣ ਵਾਸਤੇ। ਉਹ ਥੱਲੇ ਉਤਰਿਆ, ਉਹਨਾਂ ਐਲਮਜੀ ਦਾ ਬ੍ਰਸ਼ਟ ਮਾਰ ਕੇ ਤਾਂ ਆਹ ਉਹਦਾ ਥਾਂ ਉਡਾ ਦਿੱਤਾ ਸੀ। ਉਹਨੂੰ ਇਹ ਹਸਪਤਾਲ ਲੈ ਗਏ, ਪਤਾ ਨਹੀਂ ਬਚਿਆ ਕਿ ਨਹੀਂ ਬਚਿਆ। ਉਸ ਤੋਂ ਬਾਅਦ ਉਸ ਬੁੰਗੇ ਉੱਤੇ ਦੋ ਤੋਪਾਂ ਦਾ ਫਾਇਰ ਕਰਨਾ ਸ਼ੁਰੂ ਕੀਤਾ। ਪਰਕਰਮਾ ਵਾਲੇ ਬੰਨੇ ਬਹੁਤ ਐਡੇ ਦੇ ਵੱਡੇ ਸਰਾਖ ਪੈ ਚੁੱਕੇ ਸਨ, ਫੇਰ ਵੀ ਉਹਨਾਂ ਸਿੰਘਾਂ ਨੂੰ ਕੁਝ ਨਹੀਂ ਹੋਇਆ। ਫਿਰ ਦੋ ਆਦਮੀ ਅਸੀਂ ਦਰਬਾਰ ਸਾਹਿਬ ਖਲੋਤੇ ਹੋਏ ਵੇਂਦੇ ਸੀ, ਜਿਨ੍ਹਾਂ ਨੂੰ ਗ੍ਰਨੇਡ ਸੁੱਟਣ ਤੇ ਲਾਇਆ ਹੋਇਆ ਸੀ। ਉਹ ਲਗਾਤਾਰ ਰਫਲਾਂ ਦੇ ਨਾਲ ਗ੍ਰਨੇਡ ਸੁੱਟੀ ਜਾਂਦੇ ਸਨ ਉਹਦੇ ਵਿੱਚ। ਫਿਰ ਮਿਲਟਰੀ ਵਾਲਿਆਂ ਸਾਨੂੰ ਦੱਸਿਆ ਹੈ ਕਿ ਉਹਨਾਂ ਗ੍ਰਨੇਡਾਂ ਨਾਲ ਵੀ ਅਸਰ ਨਹੀਂ ਹੋਇਆ। ਉਹ ਤੁਸੀਂ ਭੋਰਾ ਕਿਤੇ ਸਮਾਂ ਆਇਆ ਤੇ ਵੇਖ ਲਿਓ, ਉਹਦੀ ਖੇਤਲੀ ਜਿਹੜੀ ਛੱਤ ਹੈ, ਉਹ ਜਿੱਥੋਂ ਪਾਣੀ ਧਰਤੀ ਵਿੱਚੋਂ ਫੁੱਟਦਾ ਉੱਥੇ ਹੈਗੀ ਉਹ ਛੱਤ, ਇੰਨਾ ਡੂੰਘਾ ਭੋਰਾ ਹੈ। ਤਾਂ ਇਸ ਕਰਕੇ ਉਹਨਾਂ ਦਾ ਬਚਾਅ ਰਿਹਾ। ਤਾਂ ਫੇਰ ਉਹਨਾਂ ਸਿੰਘਾਂ ਨੇ ਫੇਰ ਪਾਣੀ ਉਹ ਸਪੀਕਰਾਂ ਦਾ ਕਰਕੇ ਉਹਦੇ ਉੱਤੇ ਲਾਉਂਦਾ। ਸੁਣ ਲਓ ਦੋ ਮਿੰਟ ਗੱਲ, ਇੱਕ ਸਿਰਫ ਮਿੰਟ ਦੀ ਗੱਲ ਰਹਿ ਗਈ ਹੈ। ਤਾਂ ਉਹ ਸਿੰਘ ਫੇਰ ਉਹਨਾਂ ਨੇ ਦੱਸਿਆ ਕਿ ਲਾਲ ਮਿਰਚਾਂ ਦੀਆਂ ਪੋਟਲੀਆਂ ਬੰਨ ਕੇ, ਉਹਨਾਂ ਮਿਰਚਾਂ ਨੂੰ ਅੱਗ ਲਾ ਕੇ ਤੇ ਨਾਲ ਮਿਰਚਾਂ ਤੇ ਧੂੰਏ ਵਾਲੇ ਬੰਬ ਸੁੱਟਦੇ ਰਹੇ, ਜਿਨ੍ਹਾਂ ਦੇ ਨਾਲ ਉਹਨਾਂ ਸਿੰਘਾਂ ਦੀਆਂ ਅੱਖਾਂ ਤੇ ਅਸਰ ਹੋਇਆ ਹੈ। ਫਿਰ ਇੱਕ ਸਿੰਘ ਸਿੱਧਾ ਤਾਂ ਨਿਕਲਿਆ, ਉਹ ਉੱਥੇ ਸ਼ਹੀਦ ਹੋਇਆ ਹੈ। ਤਿੰਨ ਕਿਤੇ ਪਾਣੀ ਦੀ ਭਾਲ ਵਿੱਚ ਲੱਭਦੇ ਹੋਏ ਪਾਣੀ ਉਹਨਾਂ ਮਘੋੜਿਆਂ ਸਾਹਮਣੇ ਆ ਗਏ, ਤੇ ਇਸ ਤਰ੍ਹਾਂ ਉਹ 10 ਤਰੀਕ ਦੇ ਲਗਭਗ ਜਾ ਕੇ ਚਾਰ ਸਿੰਘ ਸ਼ਹੀਦ ਹੋਏ ਸਨ। ਇੰਤੀਆਂ ਹੋਰ ਵੀ ਬੇਅੰਤ ਦੱਸਣ ਵਾਲੀਆਂ ਗੱਲਾਂ ਹਨ, ਪਰ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਤਾਂ ਜੋ ਇਹ ਮੈਂ ਅੱਖੀਂ ਡਿੱਠਾ ਹਾਲ, ਜੋ ਇਹਨਾਂ ਨੇ ਅਤਿਆਚਾਰ ਕੀਤਾ ਹੈ, ਉਹਦੇ ਬਾਰੇ ਮੈਂ ਆਪ ਜੀ ਨੂੰ ਨਹੀਂ ਦੱਸਿਆ ਕੀ ਕੀਤਾ ਹੈ, ਉਹ ਆਪ ਦੀ ਸਹਿਜੇ ਸਹਿਜੇ ਜਾਣਕਾਰੀ ਤੋਂ ਆਪ ਜਾਣੂ ਹੋ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਅਵਗਣ ਬੜੀ ਤਿੱਖੀ ਛੁਰੀ ਮਨੁੱਖ ਦੇ ਦੈਵੀ ਗੁਣਾਂ ਨੂੰ ਕੱਟ ਕੇ ਨਕਾਰਾ ਕਰਕੇ ਸੁੱਟ ਦਿੰਦੇ ਮਨੁੱਖ ਮਨੁੱਖ ਨਾ ਰਹਿ ਕੇ ਪਸ਼ੂ ਹੋ ਜਾਂਦਾ ਔਗਣੇ ਆਰਾ ਮਨੁੱਖ ਪਸ਼ੂ ਗੁਣਵਾਨ ਪ੍ਰਭੂ ਆਪਣੇ ਪਿਆਰਿਆਂ ਦੇ ਹਿਰਦੇ ਚ ਗੁਣ ਵਸਾ ਕੇ ਤੋਰਦਾ ਔਗਣਾਂ ਦੇ ਵਸ ਪੈ ਕੇ ਬੰਦਾ ਥੱਲੇ ਗਿਰ ਜਾਂਦਾ ਆਪਣੀ ਹਸਤੀ ਤੋਂ ਨੀਵਾਂ ਹੋ ਜਾਂਦਾ ਔਗਣ ਮਨੁੱਖ ਦੇ ਗੁਣਾਂ ਨੂੰ ਕੱਟਦੇ ਨੇ ਦੀ ਹਸਤੀ ਨੂੰ ਕੱਟਦੇ ਨੇ ਤੇ ਸਤਿਗੁਰੂ ਔਗਣਾਂ ਨੂੰ ਕੱਟਦੇ ਸਤਿਗੁਰੂ ਦੇ ਨਜ਼ਦੀਕ ਹੋਈਏ ਸਤਿਗੁਰੂ ਦੇ ਚਰਨੀ ਲੱਗੀਏ ਤੇ ਔਗਣ ਕੱਟੇ ਜਾਂਦੇ ਔਗਣ ਕੱਟੇ ਜਾਂਦੇ ਨੇ ਗੁਣ ਨਿਸਰਦੇ

ਸਤਿਗੁਰੂ ਪਾਸੋਂ ਹਿਰਦੇ ਚ ਨਾਮ ਵਸਾਉਣ ਦੀ ਜਾਚ ਆਉਂਦੀ। ਜਿਸ ਸਤਿਗੁਰੂ ਨੇ ਆਪਾਂ ਹੁਣੇ ਤੁਕ ਪੜ੍ਹ ਰਹੇ ਸਾਂ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ, ਐਸਾ ਜੀਵਨ ਬਖਸ਼ਿਆ ਹੈ ਜੋ ਟਿਕਿਆ ਰਹਿਣ ਵਾਲਾ ਅਟਲ ਜੀਵਨ ਹੈ। ਐਸਾ ਜੀਵਨ ਬਖਸ਼ਿਆ ਹੈ ਜਿਹੜਾ ਮੌਤ ਤੋਂ ਉੱਪਰ ਹੈ। ਔਰ ਆਪ ਦੇਖਦੇ ਹੋ ਮੌਤ ਆਉਂਦੀ ਹੈ ਤੇ ਬੰਦੇ ਦੀ ਕਹਾਣੀ ਮੁੱਕ ਜਾਂਦੀ, ਮਨੁੱਖੀ ਜੀਵਨ ਦੀ ਕਹਾਣੀ ਮੁੱਕ ਜਾਂਦੀ। ਲੇਕਿਨ ਇੱਕ ਗੁਰੂ ਕਾ ਸਿੱਖ ਹੈ ਜਿਹਦੀ ਜ਼ਿੰਦਗੀ ਮੌਤ ਕਬੂਲਣ ਤੋਂ ਬਾਅਦ ਸ਼ੁਰੂ ਹੁੰਦੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਔਗਣ ਮਰ ਜਾਂਦੇ, ਨਕਾਰਾ ਮਨੁੱਖ ਮਰ ਜਾਂਦਾ। ਇੱਕ ਸੱਚੇ ਮਨੁੱਖ ਦਾ ਜਨਮ ਹੁੰਦਾ, ਗੁਣਾਂ ਦਾ ਜਨਮ ਹੁੰਦਾ, ਦੈਵੀ ਗੁਣਾਂ ਨੂੰ ਲੈ ਕੇ ਮਨੁੱਖ ਉੱਪਰ ਨੂੰ ਉੱਠਦਾ, ਗੁਰੂ ਨੂੰ ਪਿਆਰਾ ਲੱਗਦਾ, ਗੁਰੂ ਨੂੰ ਭਾਉਂਦਾ ਹੈ, ਸੰਸਾਰ ਨੂੰ ਚੰਗਾ ਲੱਗਦਾ। ਔਰ ਮੇਰੇ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ ਹੈ ਸਾਨੂੰ, ਜਿਵੇਂ ਮਹਾਰਾਜ ਨੇ ਪਾਵਨ ਬਾਣੀ ਚ ਕਿਹਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ। ਤੈਨੂੰ ਪਤਾ ਹੈ ਸਾਡਾ ਕੀ ਹਾਲ ਹੁੰਦਾ ਸੀ, ਤੇਰੇ ਚਰਨੀ ਲੱਗਣ ਤੋਂ ਪਹਿਲਾਂ ਸਾਡੀ ਕੀ ਅਵਸਥਾ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਤੇਰੇ ਚਰਨੀ ਲੱਗ ਕੇ ਅਸੀਂ ਕੀੜੇ ਬਾਦਸ਼ਾਹ ਹੋ ਗਏ, ਸਰਦਾਰ ਹੋ ਗਏ, ਮਾਣ ਵਾਲੇ ਹੋ ਗਏ। ਰੁਲਦੇ ਫਿਰਦੇ ਕੀੜੇ ਸਤਿਕਾਰ ਯੋਗ ਹੋ, ਔਰ ਇਹ ਸਤਿਕਾਰ ਇੱਥੇ ਵੀ ਮਿਲਦਾ ਹੈ, ਤੇਰੀ ਦਰਗਾਹ ਵਿੱਚ ਵੀ ਮਿਲਦਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜ਼ਿੰਦਗੀ ਵਿੱਚੋਂ ਸੰਤਾਪ ਨਿਕਲ ਗਏ, ਚੈਨ ਆ ਗਏ, ਸੁੱਖ ਆ ਗਿਆ ਜੀਵਨ ਵਿੱਚ, ਕਾਇਰ ਹੁੰਦੇ ਸਾਂ ਬਹਾਦਰ ਬਣਾ ਦਿੱਤਾ, ਨਫ਼ਰਤ ਨਾਲ ਭਰੇ ਸਾਂ ਪਿਆਰ ਨਾਲ ਭਰ ਦਿੱਤਾ, ਆਲਸੀ ਹੁੰਦੇ ਸਾਂ ਉਦਮੀ ਬਣਾ ਦਿੱਤਾ, ਬੁਰਾ ਚਿਤਵਦੇ ਸਾਂ ਸੇਵਾਦਾਰ ਬਣਾ ਦਿੱਤਾ, ਪਰਉਪਕਾਰੀ ਬਣਾ ਦਿੱਤਾ। ਔਰ ਜਿਸ ਨੇ ਔਗਣ ਕੱਟ ਕੇ ਗੁਣ ਸਮਝਾ ਕੇ ਸਾਨੂੰ ਇੰਨੇ ਯੋਗ ਕੀਤਾ, ਅੰਮ੍ਰਿਤ ਦੀਆਂ ਦਾਤਾਂ ਦੇ ਕੇ, ਨਾਮ ਦੀਆਂ ਦਾਤਾਂ ਦੇ ਕੇ, ਬਾਣੀ ਦੀ ਸੌਗਾਤ ਬਖਸ਼ ਕੇ, ਜੀਵਨ ਦਾ ਸੁਚੱਜ ਬਖਸ਼ਿਆ। ਸਾਹਿਬ ਕਹਿੰਦੇ ਨੇ ਜਿਨ ਜਗ ਜੀਵਨ ਉਪਦੇਸ਼ਿਆ, ਇਸ ਗੁਰ ਕੋ ਹੋ ਸਦਾ ਘੁਮਾਇਆ, ਮੈਂ ਵਾਰਨੇ ਜਾਵਾਂ ਉਹ ਸਤਿਗੁਰੂ ਤੋਂ, ਇਸ ਗੁਰ ਕੋ ਹੋ ਖੰਨੀਏ, ਮੈਂ ਟੋਟੇ ਟੋਟੇ ਹੋ ਜਾਵਾਂ, ਬਲਿਹਾਰਨੇ ਜਾਵਾਂ ਉਸ ਤੋਂ। ਜਿਨ ਮਧ ਸੂਦਨ ਹਰ ਨਾਮ ਸੁਣਾਇਆ, ਜਿਸਨੇ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਸੁਣਾ ਕੇ ਵਸਾਇਆ, ਇਸ ਗੁਰ ਕੋ ਹੋ ਵਾਰਨੇ, ਜਿਨ ਹੋਮੇ ਬਿਖ ਸਭ ਰੋਗ ਗਵਾਇਆ, ਹੋਮੇ ਵਰਗੇ ਮਹਾਰੋਗ ਮੇਰੇ ਜੀਵਨ ਵਿੱਚੋਂ ਕੱਟੇ ਨੇ ਜਿਸਨੇ, ਇਸ ਸਤਿਗੁਰ ਕੋ ਵੱਡ ਪੁੰਨ ਹੈ, ਉਹਦਾ ਕੋਟ ਆਨ ਕੋਟ ਧੰਨਵਾਦ, ਉਹਨੇ ਬੜਾ ਪੁੰਨ ਕੀਤਾ ਮੇਰੇ ਤੇ। ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਸਦਾ ਉਹ ਸਤਿਗੁਰੂ ਨੂੰ ਚੇਤੇ ਰੱਖਣਾ ਗੁਰਸਿੱਖ ਦਾ ਫਰਜ਼ ਹੈ, ਉਹਦਾ ਪਰਉਪਕਾਰ ਸਾਡੇ ਸਿਰ ਤੇ, ਉਹਦੀ ਬਖਸ਼ਿਸ਼ ਸਾਡੇ ਸਿਰ ਤੇ ਕਰਜ਼ਾ ਹੈ। ਜਿਸਨੇ ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ਼ ਗੁਰੂ ਬਹੁ ਸਾਂਢੇ, ਸਾਡੇ ਮੱਥੇ ਤੇ ਆਪਣੇ ਆਪਣੇ ਪਿਆਰ ਦਾ ਦਾਗ ਲਾ ਕੇ, ਆਪਣੇ ਪਿਆਰ ਦੀ ਨਿਸ਼ਾਨੀ ਲਾ ਕੇ, ਆਪਣਾ ਬਣਾ ਕੇ, ਆਪਣਾ ਰੂਪ ਦਿੱਤਾ ਹੈ, ਆਪਣਾ ਸੁਚੱਜ ਬਖਸ਼ਿਆ ਹੈ, ਆਪਣਾ ਪਿਆਰ ਬਖਸ਼ਿਆ ਹੈ, ਅਸੀਂ ਉਹਦਾ ਦੇਣਾ, ਅਸੀਂ ਉਹਦੇ ਕਰਜ਼ਈ ਹਾਂ, ਹਮ ਕਰਜ਼ ਗੁਰੂ ਬਹੁ ਸਾਂਢੇ।

0: ਕਾਫਰਾ ਖਾਲਸਾ ਧਰਮ ਨਹੀਂ ਹੈ, ਖਾਲਸਾ ਹੈ ਪੰਥ। ਤੇ ਪੰਥ ਦਾ ਮਤਲਬ ਹੈ ਰਾਹ, ਤੇ ਖਾਲਸ ਦਾ ਮਤਲਬ ਹੈ ਪਵਿੱਤਰ। ਪਵਿੱਤਰ ਰਾਹ ਦੇ ਉੱਪਰ ਚੱਲਣ ਵਾਲਾ ਕੋਈ ਮਹਾਂਪੁਰਖ, ਕੋਈ ਸੰਤ ਜਨ, ਕੋਈ ਜਗਿਆਸੂ, ਜਿਸ ਨੂੰ ਪੂਰੇ ਗੁਰੂ ਦੀ ਕਿਰਪਾ ਦੁਆਰਾ ਇਸ ਰਾਹ ਦੀ ਸੋਝੀ ਹੋ ਜਾਏ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਦੀਆਂ ਕੁਝ ਕੁ ਸ਼ਰਤਾਂ ਦੱਸੀਆਂ, ਨਿਯਮ ਦੱਸੇ ਹਨ। ਬਈ ਗੁਰਸਿੱਖ ਦੀ ਡੈਫੀਨੇਸ਼ਨ ਕੀ ਹੈ, ਉਹ ਲਿਖਦੇ ਨੇ ਵੀ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਇਸ਼ਨਾਨ ਕਰਨਾ, ਗੁਰੂ ਕੀ ਬਾਣੀ ਦਾ ਜਾਪ ਕਰਨਾ, ਫਿਰ ਸਤ ਸੰਗਤ ਵਿਚ ਆ ਕੇ ਗੁਰਬਾਣੀ ਦਾ ਕੀਰਤਨ ਸ੍ਰਵਣ ਕਰਨਾ, ਸੇਵਾ ਕਰਨੀ, ਗੁਰਸਿੱਖ ਸਾਧ ਸੰਗਤ ਦੀ ਸੇਵਾ ਕਰਨੀ, ਦਸਵੰਧ ਗੁਰੂ ਦੀ ਸਮਰਪਿਤ ਕਰ ਦੇਣਾ, ਤੇ ਆਪਾਂ ਵੀ ਗੁਰੂ ਦੀ ਸਮਰਪਿਤ ਕਰ ਦੇਣਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜਾ ਜਾਗਤ ਜੋਤ ਨਾਲ ਜੁੜਿਆ ਹੋਇਆ ਹੈ, ਜਾਗਦੀ ਜੋਤ ਨੂੰ ਹਮੇਸ਼ਾ ਜਪੇ, ਚਿਰੰਕਾਲ ਸਦੀਵ ਕਾਲ ਹਿਰਦੇ ਦੇ ਅੰਦਰ ਉਸ ਨੂੰ ਧਾਰਨ ਕਰੇ, ਉਸ ਨੂੰ ਖਾਲਸਾ ਕਿਹਾ ਜਾਂਦਾ। ਉਹ ਖਾਲਸ ਹੋ ਜਾਂਦਾ, ਸ਼ੁੱਧ ਤੇ ਨਿਰੋਲ ਹੋ ਜਾਂਦਾ, ਜਿਹੜਾ ਸੰਸਾਰ ਦੇ ਵਹਿਮਾਂ ਭਰਮਾਂ ਤੋਂ ਦੂਰ ਹੋ ਜਾਂਦਾ। ਬ੍ਰਤ, ਗੋਰ, ਮੜੀ, ਮੱਟ, ਭੂਲ ਨਾ ਮਾਨੇ, ਜਿਹੜਾ ਇਹਨਾਂ ਚੀਜ਼ਾਂ ਨੂੰ ਨਾ ਮੰਨਦਾ ਹੋਵੇ, ਜਿਹੜਾ ਤੀਰਥ, ਦਾਨ, ਦਇਆ, ਤਪ, ਸੰਜਮ ਇਹਨਾਂ ਨੂੰ ਇੱਕ ਅਕਾਲ ਪੁਰਖ ਤੋਂ ਬਗੈਰ ਨਾ ਮੰਨਦਾ ਹੋਵੇ, ਕਿਉਂਕਿ ਇੱਕ ਅਕਾਲ ਪੁਰਖ ਮਹਾਰਾਜ ਦੇ ਸਿਮਰਨ ਤੋਂ ਬਗੈਰ ਬਾਕੀ ਦੀਆਂ ਚੀਜ਼ਾਂ ਸਾਰੀਆਂ ਅਧੂਰੀਆਂ ਹਨ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਡੈਫੀਨੇਸ਼ਨ ਉਪਮਾ ਕੀਤੀ ਹੈ, ਕਹਿੰਦੇ ਖਾਲਸਾ ਮੇਰਾ ਹੀ ਰੂਪ ਹੈ ਤੇ ਮੈਂ ਇਸ ਦੇ ਅੰਦਰ ਨਿਵਾਸ ਕਰਦਾ ਹਾਂ। ਜਿਹੜਾ ਖਾਲਸ ਸ਼ੁੱਧ ਸਰੂਪ ਨਜ਼ਰ ਆਉਂਦਾ ਹੋਵੇ, ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਦੇ ਚਰਨਾਂ ਦੀ ਖਾਕ ਨੂੰ ਲੋੜਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੀ ਇਹੀ ਵਾਕ ਹੈ,
1: ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ।

حق آگاہ گرو گوبند سنگھ، شاہ شاہ شاہ

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ

ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਹੈ, ਇਹਦੇ ਵਿੱਚ ਕਲਾ ਹੈ। ਵਾਜੇ ਪੰਜ ਸ਼ਬਦ ਘਰ ਸਵਾ ਗਏ, ਘਰ ਸਵਾ ਗਏ ਸ਼ਬਦ ਵਾਜੇ ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ

ਸਾਹਿਬ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇਗਾ।

کا جی پری جی

قبل

सीने अवतारे कोट ब्रह्मंड जाके धर्मशाल कोट महेश

संगा राखा उस दत्त कार्यकारी जी।

ਕਾਨਾ ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿਚ ਇਕ ਵਾਰੀ ਸਾਰੇ ਆਖੋ ਸਤਨਾਮ। ਅਬ ਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਰਾਮ। ਗੁਰੂ ਨਾਨਕ ਦੀਆਂ ਬਖਸ਼ੀਆਂ ਸੰਗਤਾਂ ਦਾ ਪਿਆਰ ਭਰਿਆ ਇਹ ਸਾਰਾ ਅੰਮ੍ਰਿਤਸਰ ਦੀ ਨਗਰੀ ਦੇ ਉੱਤੇ ਇਕੱਠ ਗਾਹਕ ਬਣ ਕੇ ਆਪ ਸਭ ਆਏ ਹੋ। ਗੁਰੂ ਦੀ ਗੋਦ ਚੋਂ ਇਹੋ ਜਿਹਾ ਸੌਦਾ ਖਰੀਦ ਕੇ ਜਾਈਏ ਕਿ ਸੌਦੇ ਨੂੰ ਸਾਡੀਆਂ ਕੁੱਲਾਂ ਤੱਕ ਵਰਤਣ ਤੇ ਲਾਭ ਲੈਣ। ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਆ ਫਲਾਣੀ ਬਾਣੀ ਮੈਨੂੰ ਮੇਰੀ ਦਾਦੀ ਨੇ ਕੰਠ ਕਰਾਈ ਹੈ, ਅੱਜ ਕੁੱਲਾਂ ਉਹ ਖਾ ਰਹੀ ਹੈ, ਲਾਭ ਲੈ ਰਹੀ ਹੈ। ਸਾਰੇ ਭਾਈ ਇੰਜ ਗਾਹਕ ਬਣ ਕੇ ਬੈਠੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਿਰਾਜਮਾਨ ਸਾਈਂ ਦੀ ਦੁਕਾਨ ਤੋਂ ਸੌਦਾ ਖਰੀਦ ਕੇ ਜਾਣ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਵਾਲ, ਤੈਸੀ ਵਸਤ ਵਿਸਾਹੀਏ ਜੈਸੀ ਨਿਵ ਹੈ ਨਾਲ, ਅੱਗੇ ਸ਼ਾਉ ਸੁਜਾਣ ਹੈ ਲੈਸੀ ਵਸਤ ਸਮਾਨ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵ ਹੈ ਖੇਦ ਤੁਮਾਰੀ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰੂ ਦੀਆ ਦਿਖਾਏ। ਸਾਚਾ ਧਨ ਗੁਰਮਤੀ ਪਾਇਆ, ਕਾਚਾ ਧਨ ਸੋਨੇ ਆਵੇ ਜਾਏ। ਕਿਨਹੀ ਬਣਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਤ ਹਮਾਰੀ। ਹਰ ਕੇ ਨਾਮ ਕੇ ਵਿਉਪਾਰੀ, ਹੀਰਾ ਹਾਰ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਉਹ ਸੱਚਾ ਵਪਾਰ ਕਰਨ ਆਏ ਹੋ, ਕਰਕੇ ਜਾਣਾ ਖਾਲੀ ਨਾ ਜਾਣਾ। ਪਿਛਲੇ ਵੀਰਵਾਰ ਤੋਂ ਪ੍ਰਕਰਣ ਚੱਲ ਰਿਹਾ ਖਾਲਸਾ ਕਰਨੀ ਦਾ ਨਾਂ ਹੈ, ਖਾਲਸਾ ਗੁਣਾਂ ਦਾ ਨਾਂ ਹੈ। ਇੱਕ ਗੁਣ ਜਿਹਦੀ ਵਿਚਾਰ ਚੱਲ ਰਹੀ ਹੈ, ਖਾਲਸਾ ਸੋ ਨਿਰਧਨ ਕੋ ਪਾਲੇ, ਤੇ ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ ਹੈ। ਇੱਕ ਤਰ੍ਹਾਂ ਦਾ ਆਪ ਜੀ ਸੁਣ ਚੁੱਕੇ ਹੋ, ਅੱਜ ਦੂਸਰੇ ਤਰ੍ਹਾਂ ਦੀ ਵਾਰੀ ਹੈ। ਕੇਵਲ ਬੋਲ ਕੇ ਲੰਘਦੇ ਹਾਂ, ਪਹਿਲਾਂ ਨਿਰਧਨ ਨੂੰ ਪਾਲਣਾ। ਗੁਰੂ ਕਾ ਸਿੱਖ ਦਸਵੰਧ ਕੱਢੇ, ਗੁਰਦੁਆਰੇ ਲਈ ਵੀ ਦੇਵੇ, ਲੰਗਰਾਂ ਲਈ ਵੀ ਦੇਵੇ, ਕਿਸੇ ਦੀ ਵਿਦਿਆ ਲਈ ਸਾਧਨ ਬਣਨਾ, ਕਿਸੇ ਗੁਰਸਿੱਖ ਆਰਥਿਕ ਪੱਖੋਂ ਡਿੱਗਾ ਉਹਦਾ ਸਾਧਨ ਬਣਨਾ, ਕਿਸੇ ਵਿਧਵਾ ਬੀਬੀ ਦਾ ਕੋਈ ਘਰ ਦਾ ਸਾਧਨ ਕਿਸੇ ਰੂਪ ਚ ਬਣਨਾ, ਇਹ ਵੀ ਨਿਰਧਨ ਨੂੰ ਪਾਲਣਾ। ਦੂਸਰਾ ਨਿਰਧਨ ਨੂੰ ਪਾਲਣਾ ਮਹਾਰਾਜ ਸੇਵਾ ਲੈਣ ਆਓ। ਇੱਕ ਵਾਰੀ ਇਹ ਪੰਕਤੀ ਪੜ੍ਹੀਏ ਪਹਿਲੇ ਸਾਰੇ ਜੀ।

ਦੂਜਾ ਨਿਰਧਨ ਨੂੰ ਪਾਲਣਾ ਜੀ, ਇਹਦੇ ਚ ਮਾਇਆ ਨਹੀਂ ਲੱਗਦੀ, ਨਾ ਹੀ ਬਹੁਤਾ ਸਮਾਂ ਦੇਣਾ ਪੈਂਦਾ। ਇਸ ਵੇਲੇ ਸੰਗਤ ਵਿੱਚ ਇਹੋ ਜਿਹਾ ਵੀ ਬੈਠਾ ਹੋਵੇ ਜਿਹਦੇ ਘਰ ਦਾ ਖਰਚਾ ਵੀ ਬੜੀ ਮੁਸ਼ਕਲ ਚੱਲਦਾ ਹੋਵੇ, ਕਹੇ ਮੈਂ ਨਿਰਧਨ ਨੂੰ ਕਿਵੇਂ ਪਾਲਾਂ। ਇਹ ਜਿਹੜਾ ਦੂਜਾ ਨਿਰਧਨ ਨੂੰ ਪਾਲਣਾ ਭਾਈ, ਮਾਇਆ ਵੀ ਨਹੀਂ ਲੱਗਦੀ, ਸਮਾਂ ਵੀ ਨਹੀਂ ਬਹੁਤਾ ਦੇਣਾ ਪੈਂਦਾ। ਦੂਸਰਾ ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾਵੇ। ਸਾਰੇ ਗੱਜ ਕੇ ਆਖੋ ਸਤਨਾਮ। ਇਸ ਵੇਲੇ ਜਿਹੜਾ ਸਮਾਂ ਜਾ ਰਿਹਾ ਨੇ, ਆ ਸਭ ਤੋਂ ਜ਼ਰੂਰੀ ਪ੍ਰਚਾਰ ਹੈ। ਹਰ ਬੰਦਾ ਕਹਿੰਦਾ ਇਹ ਜਿਵੇਂ ਮੇਰਾ ਦਿਮਾਗ ਕਰੇ ਇਹ ਉਤਨਾ ਕਿਉਂ ਨਹੀਂ ਚੱਲਦਾ, ਇਹ ਨਹੀਂ ਹੋ ਸਕਦਾ। ਭਾਵੇਂ ਘਰ ਵਾਲਾ ਤੇ ਭਾਵੇਂ ਘਰ ਵਾਲੀ ਹੈ, ਭਾਵੇਂ ਸੱਸ ਹੈ ਤੇ ਭਾਵੇਂ ਨੂੰਹ ਹੈ, ਹੁਣ ਕੋਈ ਤੇਜ ਬੋਲੀਏ, ਸੱਸ ਕਹਿ ਲਓ ਨੂੰਹ ਕਹਿ ਲਓ, ਉਹਦਾ ਤੇਜ ਜਵਾਬ ਦੇਤਾ ਅੱਗੋਂ, ਹੁਣ ਤੇਰੀ ਵੀ ਕਲਪਨਾ ਸ਼ੁਰੂ, ਉਹਦੀ ਵੀ ਸ਼ੁਰੂ। ਉਹਦੇ ਉਗਣ ਨੂੰ ਅੱਧੇ ਮਿੰਟ ਮਿੰਟ ਲਈ ਜਰ ਲਿਆ, ਇਹ ਕੀ ਹੈ? ਤੁਸੀਂ ਕਿਸੇ ਦੀ ਕਮੀ, ਜਿਹੜਾ ਕੋਈ ਗੁਣਾ ਵੱਲੋਂ ਗਰੀਬ ਹੈ, ਨਿਰਧਨ ਹੈ, ਉਹਦੀ ਕਮੀ ਨੂੰ ਤੁਸੀਂ ਬਰਦਾਸ਼ਤ ਕਰ ਲਏ, ਇਹ ਸਭ ਤੋਂ ਵੱਡਾ ਨਿਰਧਨ ਨੂੰ ਪਾਲਣਾ ਹੈ। ਗੁਆਂਢ ਵਿੱਚ ਹੀ ਕੋਈ ਇਹਨਾਂ ਕੁ ਲਫ਼ਜ਼ ਤੇਜ ਬੋਲਦੇ, ਅੱਗੋਂ ਠਾ ਜਵਾਬ ਦੇਤਾ, ਪੈ ਗਈਆਂ ਕੰਧਾਂ, ਹੋ ਗਏ ਸ਼ੁਰੂ ਵਿੱਚ ਕਰੇ, ਹੋ ਗਏ ਮਨ ਦੇ ਕਲੇਸ਼ ਸ਼ੁਰੂ। ਇੱਥੋਂ ਤੱਕ ਕਿ ਤੁਹਾਨੂੰ ਇੱਥੇ ਤੱਕ ਵੀ ਕਿਹਾ ਜਾਏਗਾ, ਗੱਲ ਹੈ ਉਂਝ ਫਲਾਣੀ ਸਾਈਟ ਹੀ ਜਾਂਦੀ ਹੈ, ਉਂਝ ਫਲਾਣੀ ਸਭਾ ਦੀ ਮੈਂਬਰ ਹੈ, ਵੇਖੋ ਇੰਨੀ ਗੱਲ ਵੀ ਨਹੀਂ ਜਰੀ। ਤੇਰੀ ਧਾਰਮਿਕ ਬੋਡੀ ਨੂੰ ਵੀ, ਧਾਰਮਿਕ ਸਭਾ ਨੂੰ ਵੀ ਉਂਗਲ, ਇਹਨਾਂ ਉਹਦਾ ਔਗਣ ਅਗਰ ਜਰ ਲਿਆ, ਇਹ ਵੀ ਨਿਰਧਨ ਨੂੰ ਪਾਲਣਾ, ਕਲੇਸ਼ ਦਾ ਸਮਾਂ ਲੰਘਾ ਦਿੱਤਾ। ਸਮਾਜਿਕ ਲੈਵਲ ਤੇ, ਧਾਰਮਿਕ ਲੈਵਲ ਤੇ, ਘਰੇਲੂ ਲੈਵਲ ਤੇ ਜ਼ਰੂਰ ਇਹ ਗੁਣ ਲੈ ਕੇ ਜਾਏ। ਜੇ ਤੁਹਾਡੀ ਸੱਸ ਤੇਜ ਹੈ ਤੇ ਸਮਝ ਲਵੋ ਕਿ ਉਹ ਸਹਿਜ ਸੁਭਾਅ ਵੱਲੋਂ ਗਰੀਬ ਹੈ, ਨਿਰਧਨ ਹੈ, ਤੇ ਤੁਸੀਂ ਉਹਦਾ ਤੇਜ ਵਚਨ ਜਰ ਕੇ ਇੱਕ ਨਿਰਧਨ ਨੂੰ ਪਾਲ ਰਹੇ ਹੋ। ਗੁਆਂਢੀ ਦਾ ਸੁਭਾਅ ਤੇਜ ਸਮਝ ਲਓ, ਉਹ ਸ਼ਾਂਤੀ ਦੇ ਸੁਭਾਅ ਵੱਲੋਂ, ਗੁਆਂਢੀ ਮੇਰਾ ਗਰੀਬ ਹੈ, ਉਹ ਅੱਧਾ ਮਿੰਟ ਮਿੰਟ ਜਰ ਕੇ ਉਸ ਸਮੇਂ ਨੂੰ ਲੰਘਾਉਣਾ, ਸਬੂਤ ਦੇਣਾ ਸਿੱਖੀ ਕੀ ਹੈ, ਇਹ ਵੀ ਨਿਰਧਨ ਨੂੰ ਪਾਲਣਾ। ਅੱਜ ਜਿਨ੍ਹਾਂ ਦਾ ਗੁਰਿਆਈ ਗੁਰਪੁਰਬ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਕਾਂਸ਼ੀ ਦੇ ਵਿੱਚ ਇੱਕ ਜ਼ਿਲ੍ਹਾ ਜੀ ਸਸਰਾਂ, 10-11 ਦਿਨ ਮੇਰੇ ਮਹਾਰਾਜ ਜੀ ਉੱਥੇ ਸ਼ਰਨ ਪਾਏ, ਕਿਰਪਾ ਕੀਤੀ, ਇਲਾਕੇ ਨੂੰ ਨਿਹਾਲ ਕੀਤਾ। 12ਵਾਂ ਦਿਨ ਸੀ, 12ਵਾਂ ਦਿਨ ਇਸੇ ਤਰ੍ਹਾਂ ਭਰੀ ਸੰਗਤ ਵਿੱਚ ਉਸ ਇਲਾਕੇ ਦਾ ਮੁਖੀ ਭਾਈ ਫੱਗੂ ਉਹਨੂੰ ਖੜਾ ਕਰ ਦਿੱਤਾ ਸੀ ਕਿ ਭਾਈ ਫੱਗੂ ਸਾਰੀ ਸੰਗਤ ਨੂੰ ਦੱਸ ਤੇਰੀ ਕੀ ਡਿਊਟੀ ਇਲਾਕੇ ਚ। ਕਹਿੰਦਾ ਜੀ ਸੰਗਤਾਂ ਕੋਲੋਂ ਕਾਰ ਭੇਟਾ ਇਕੱਠੀ ਕਰਨੀ ਤੇ ਆਪ ਜੀ ਤਾਈਂ ਪਹੁੰਚਾਉਣੀ। ਹੁਣ ਬੜਾ ਭਾਈ ਫੱਗੂ ਖੁਸ਼ ਹੈ
ਕਿ ਸਤਿਗੁਰੂ ਸਾਰਿਆਂ ਦੇ ਨਾਲ ਮੇਰੀ ਪਛਾਣ ਕਰਾ ਰਹੇ ਨੇ ਕਿ ਕੱਲ ਨੂੰ ਮੈਂ ਜਾਣਾ ਘਰ ਘਰ ਉਗਰਾਈ ਲੈ ਕਾਰ ਭੇਟਾ ਲੈ। ਪਰ ਜਦੋਂ ਦੂਸਰਾ ਲਫ਼ਜ਼ ਕਿਹਾ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਤੇਰੀ ਕੀ ਡਿਊਟੀ ਕਾਰ ਭੇਟਾ ਲਿਆਉਣੀ। ਮਹਾਰਾਜ ਕਹਿੰਦੇ ਤੂੰ ਇੱਕ ਘਰ ਦੀ ਕਾਰ ਭੇਟਾ ਸਾਨੂੰ ਭੇਜੀ ਨਹੀਂ। ਆਖੋ ਸਤਨਾਮ। ਇੱਥੇ ਵੀ ਫਿਰ ਗੁਰਮਤ ਕੰਮ ਕਰਦੀ। ਅਣਜਾਣ ਬੰਦਾ ਛਾਤੀ ਤਾਣ ਲੈਂਦਾ ਕਿਉਂਕਿ ਉਹਨੇ ਬਰੀਕੀ ਇਹ ਕੋਈ ਸਮਝ ਪਾਵੇ। ਕਈਆਂ ਦਾ ਸੱਚ ਹੰਕਾਰ ਹੋ ਜਾਂਦਾ ਜੀ, ਬੜੀ ਬਰੀਕ ਹੈ, ਲੂਣੀ ਸਿਲ ਚੱਟਣੀ ਹੈ। ਤੇਰੇ ਸੱਚ ਚ ਵੀ ਨਿਮਰਤਾ ਹੋ। ਸਾਡੀ ਸੰਗਤ ਦਾ ਇੱਕ ਮੁੰਡਾ ਸੀ, ਉਹਦੀ ਡਿਊਟੀ ਲਾਈ ਸੀ ਕਿਸੇ ਨੂੰ ਵਾਜਾ ਸਿਖਾਉਣ ਦੀ, ਕੁਝ ਬਾਣੀ ਸ਼ੁੱਧ ਕਰਾਉਣ ਦੀ। ਉਹ ਇਸ ਤਰ੍ਹਾਂ ਸਿਖਾਉਣ ਲੱਗ ਪਿਆ ਕਿ ਡੰਡਾ ਰੱਖ ਲਿਆ ਮੇਰੇ ਸਤਨਾਮ, ਡੰਡਾ ਵੀ ਰੱਖ ਲਿਆ ਤੇ ਦਬਕੇ ਵੀ ਦੂਜੀ ਤਰ੍ਹਾਂ ਦੇ ਮਾਰਨੇ ਸ਼ੁਰੂ ਹੋ ਗਏ। ਜਦੋਂ ਉਹਨੂੰ ਬੇਨਤੀ ਕੀਤੀ ਕਹਿਣ ਲੱਗਾ ਜੀ ਸਾਨੂੰ ਵੀ ਇੰਜ ਸਿਖਾਇਆ। ਮੈਂ ਕਿਹਾ ਅਸੀਂ ਸਤਿਕਾਰ ਕਰਦੇ ਹਾਂ ਜਿਹਨੇ ਤੈਨੂੰ ਸਿਖਾਇਆ ਇੰਜ, ਪਰ ਜਿਸ ਸਕੂਲ ਦਾ ਤੂੰ ਵਿਦਿਆਰਥੀ ਬਣ ਗਿਆ ਇਸ ਸਕੂਲ ਵਿੱਚ ਜੇ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ ਨਾ, ਮਾਸਟਰ ਬਣ ਕੇ ਨਹੀਂ ਸਿਖਾਉਣਾ, ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਇਹ ਬੜਾ ਅੰਤਰ ਹੈ, ਬਹੁਤ ਅੰਤਰ ਹੈ। ਕਈ ਵਾਰੀ ਸੱਚ ਨੂੰ ਵੀ ਸੇਵਾ ਨੂੰ ਵੀ ਹਉਮੈ ਦੀ ਮੈਲ ਲੱਗ ਜਾਂਦੀ। ਹੁਣ ਤੁਸੀਂ ਕਿਸੇ ਨੂੰ ਵਾਜਾ ਸਿਖਾ ਰਹੇ ਹੋ ਹੈਂਜੀ, ਆ ਜਾਂਦਾ ਬਦੋ ਬਦੀ ਵੀ ਮੈਂ ਸਿਖਾਉਣ ਵਾਲਾ ਸਿੱਖਣ ਵਾਲੇ, ਮੈਂ ਮਾਸਟਰ ਤੇ ਵਿਦਿਆਰਥੀ ਨਹੀਂ। ਇੱਕ ਨਿਮਾਣਾ ਸਿੱਖ ਬਣ ਕੇ ਬਹੁਤ ਅੰਤਰ ਹੈ ਕਿ ਸ਼ੁਕਰ ਹੈ ਮਹਾਰਾਜ ਮੈਨੂੰ ਇਸ ਯੋਗ ਬਣਾਇਆ ਹੀ, ਤੇਰੀ ਦਿੱਤੀ ਦਾਤ ਮੈਂ ਸਿਖਾ ਰਿਹਾ। ਇੱਕ ਕੁਝ ਮਾਸਟਰ ਬਣ ਕੇ ਸਿਖਾਉਣਾ ਹੈ ਹਉਮੈ, ਇੱਕ ਨਿਮਾਣਾ ਸਿੱਖ ਬਣ ਕੇ ਕਿਸੇ ਨੂੰ ਕੁਝ ਗੁਣ ਦੇਣਾ। ਇਹ ਥਾਂ ਪੈਂਦਾ, ਇਹੋ ਜਿਹਾ ਥਾਂ ਪੈਂਦਾ ਪਿਆਰਿਓ ਕਿ ਇੰਨੀ ਤੇਜ਼ੀ ਨਾਲ ਵਿਆਜ ਵੱਧਦਾ ਸੰਭਾਲਣਾ ਵੀ ਔਖਾ। ਜੁਗਤੀ ਆ ਗਈ, ਜੁਗਤੀ ਆ ਗਈ। ਅੱਜ ਨੀਆਂ ਬੀਬੀਆਂ ਵੀਰ ਕੋਈ ਅੱਗੋਂ ਕਿਸੇ ਨੂੰ ਕੋਈ ਸਿਖਾਉਂਦੇ ਵੀ ਉਹ ਟੀਚਰ ਬਣ ਕੇ ਮਾਸਟਰ ਬਣ ਕੇ ਨਾ ਸਿਖਾਇਓ, ਇਹ ਮੈਂ ਹੈ। ਕਹਿਣ ਨੂੰ ਟੀਚਰ ਕੋਈ ਕਹੇਗਾ ਲਫ਼ਜ਼ਾਂ ਚ, ਮਾਸਟਰ ਕਹੇਗਾ, ਪ੍ਰੋਫੈਸਰ ਕਹੇਗਾ, ਪਰ ਸਿਖਾਉਣ ਵਾਲੇ ਨੂੰ ਜੇ ਗੁਰਮਤ ਦੀ ਕਲਾਸ ਚੜਿਆ, ਸਿੱਖੀ ਦੀ ਕਲਾਸ ਚੜਿਆ, ਤੇ ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਪਿਆਰ ਨਾਲ ਆਖੋ ਸਤਨਾਮ। ਕਈ ਵਾਰੀ ਸੇਵਾ ਨੂੰ ਵੀ ਮੈਂ ਵੀ ਮੈਲ ਲੱਗ ਜਾਂਦੀ, ਗੱਲ ਤਾਂ ਨਹੀਂ ਟਿਕਾਣੀ ਲੱਗਦੀ। ਕਈ ਵਾਰੀ ਸੱਚ ਨੂੰ ਵੀ ਹਉਮੈ ਦੀ ਮੈਲ ਲੱਗ ਜਾਂਦੀ, ਮੈਂ ਸੱਚਾ ਬਣਾ ਹਉਮੈ ਲੱਗੀ ਤੇਰੀ ਕਿਰਪਾ ਨਾ ਸੱਚ। ਗੁਰੂ ਤੇਗ ਬਹਾਦਰ ਕਹਿੰਦੇ ਭਾਈ ਫੱਗੂ ਇੱਕ ਘਰ ਦੀ ਸੇਵਾ ਤੂੰ ਸਾਨੂੰ ਭੇਜੀ ਨਹੀਂ, ਧਿਆਨ ਦੇਣਾ ਹੈਗਾ ਤਾਂ ਸੱਚਾ। ਸਾਡੇ ਵਰਗਾ ਜੇ ਅਣਜਾਣ ਹੋਵੇ ਛਾਤੀ ਤਾਣ ਕੇ ਕਹਿੰਦਾ ਮਹਾਰਾਜ ਮੈਂ ਭੇਜਦਾ ਰਿਹਾ, ਭੇਜੀ ਕਿਉਂ ਨਹੀਂ, ਮੈਂ ਸਾਰਿਆਂ ਦੀ ਭੇਜਦਾ, ਮੈਂ ਸੱਚਾ ਸੀ। ਪਰ ਸੱਚ ਨੂੰ ਮੈਂ ਨਹੀਂ ਲੱਗਣ ਦਿੱਤੀ, ਸੱਚ ਨੂੰ ਵੀ ਹੈ ਲੱਗ ਜੇ ਭੇਜ ਗਿਆ। ਸੱਚਾ ਹੋਣ ਦੇ ਬਾਵਜੂਦ ਵੀ ਛਾਤੀ ਤਾਣੀ ਨਹੀਂ, ਆ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੁਹਾਡਾ ਦਾਸ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਅਣਜਾਣ ਪੁਣੇ ਚ ਭੁੱਲ ਹੋ ਗਈ ਤੇ ਬਖਸ਼ ਲੈਣਾ। ਸਿੱਖੀ ਸਮਝ ਸਾਖੀ ਨਾਲ ਮਤਲਬ ਕੁਝ ਲੈਣਾ ਵਿੱਚ। ਜਿਨ੍ਹਾਂ ਦੀ ਸੱਚ ਨੂੰ ਵੀ ਮੈਂ ਦੀ ਮੈਲ ਲੱਗ ਜਾਂਦੀ ਏ, ਉਹ ਪਿਆਰਿਓ ਕਈ ਵਾਰੀ ਉਹ ਦੂਜੇ ਨੂੰ ਫਤਿਹ ਵੀ ਨਹੀਂ ਜੇ ਬੁਲਾਉਂਦੇ। ਆਖੋ ਸਤਨਾਮ। ਉਹ ਮੈਂ ਫਲਾਣੀ ਟਕਸਾਲ ਦਾ, ਮੈਂ ਕਦੀ ਕਿਸੇ ਨਾਲ ਹੇਰਾ ਫੇਰੀ ਨਹੀਂ, ਮੈਂ ਸੱਚਾ ਬੜਾ ਵਾ, ਮੈਂ ਨਹੀਂ ਸੱਚ ਨੂੰ ਮੈਂ ਲੱਗ। ਸੱਚ ਵਿੱਚ ਵੀ ਨਿਮਰਤਾ। ਭਾਈ ਫੱਗੂ ਸੱਚਾ ਹੋਣ ਦੇ ਬਾਵਜੂਦ ਛਾਤੀ ਤਾਣ ਕੇ ਨਹੀਂ, ਅੱਗੋਂ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ
جو کار پیٹا بھیجتا رہا پھر بھی کوئی بولو کوئی ہوگی بخش لیا سدگرو مہاراج نے گرو تیگ بہادر جی نے یاد کرایا فلانی بی بی دی سیوا تے بھیجی نہیں لیندی نہیں جدو مہاراج جی نے یاد کرایا تے بھائی فگو کہن لگا سدگرو اس گھر وچوں جو کچھ ملیا وہ آپ جی تائیں بھیجن یوگ نہیں سچے پاتشاہ ہوں گرو تیگ بہادر کہندے ساری سنگت وچ او سما سنا کچھ دینا سی کہ نردن نو آ بھی پالنا وہ جدو سوا سنا کہ مہاراج میں بوا کھڑکا رہا سی باری باری کار پیٹا گرو کر لئی جدو اس بیبی دا بوا کھڑکایا ویڑے چ جھاڑو دے رہی سی گھر دے کسے کلیش تو کلپی پئی سی جدو میں کیا گرو کر لئی کار پیٹا تے اگوں بیبی آکھ دئیے ساڈے گھر کلیش نہیں مکدا تینوں کار پیٹا دی پئی ہے آ کوڑا کٹھا کیتا ہی آ لے جا ہوں خالسا جی دھیان دینا ساڈے ورگا ہوئی ہوئے تے پی جائے آ نردن نو پالنا جے کہ اس بیبی کول جوان دے وچ میٹھے بول نہیں اس اوگن نو بھی سکھ نے سنبھالیا رومال کڈ لیا جیب وچوں تے ہاتھ جوڑ کے کی کہندا بیبی نو کہ اے بیبی جے تو کوڑا ہی دیں گی گرو کر لئی مینوں اے وی پرواہ مینوں اے وی پرواہ آ نردن نو پالنا ہن او دے اوگن نو جر لیا کلیش دا ٹائم لنگا تا رومال بنیا تے گھر لے آندا بلہار جائیے گرو دے سکھاں کا بلہار جے کتے سکھی دی کتاب کھولیے گرو دے سکھ نہیں مان آکھو ستنا سکھ نہیں مان پیارے کل میں ایک فوٹو ویکھدا پیا سی بابا بڈھا جی دا کھیرلا ویلا گرو ہرگوبند صاحب سنبھال رہے نے انگیٹھے تے پایا تے اگنی دے رہے فوٹو وہ جن نے فوٹو بنائی نہیں انہیں اس فوٹو بھائی بدھی چند نو بھی بکھایا اور این شکتی بکھائی وہی سکھ سکھ مینو نہ بھول گیا بھائی بدھی چند ایک متر بھائی بدھی چند کتنے انہوں بچن کر بیٹھے سی سہ سوا کہ تیرے نا ساڈا پیار ہے وہ سکھ نے اگوں کہتا وہ بھی کمائی والا وہ کہندا جی پیار تے پھر تاں ہی ہے جی اتھے بھی تے اتھے بھی جی تسی پہلے چلے گئے پیار ٹوٹ جانا جی میں چلا گیا پیار ٹوٹ جانا بھائی بری چند ساتھی نام وسر گیا بھائی بری چند کمائی این سہ سبا کہتا چنگا مترا کٹھے ہی جاواں گے کٹھے ہی جاواں گے گرو ہرہ صاحب دا سماں سی اس متر دا سماں پورا ہو گیا بھائی بری چند این کمائی سی گرو گھر پیارے انہیں سکھ بیٹھے بستا بھائی بدھی چند نے گرو ہرہ صاحب جی نو بینتی کیتی سی کہ چھویں پاتشاہ نے اپنے پنڈ بھیجتا سی پھر درشن میلے کرنا ہوندے سی گرو ہرہ جدو چھویں پاتشاہ چولا بدل گیا پھر گرو ہرہ صاحب نو بینتی کیتی سدگرو آگیا دیو کل میرے متر دا سمے درگاہ نو جان دا جج گیا ستنا بدھی چند توں آگیا گا بھی کہندا جی میں وعدہ کر بیٹھا وہ کٹھے جاواں گے ہائے ہائے پڑھو اتہاس بچن گرو ہرہ صاحب کہندے جے وعدہ کیتا ہے تے بدھی چند پھر آ گیا اس متر نو تے سچا متر مل گیا پر ساڈے باغ چوں ایک فل چلا گیا آکھو ستنا
ਇਹ ਮੈਂ ਤਾਂ ਕਹਿਣਾ ਪਿਆ ਗੁਰੂ ਘਰ ਕਿੰਨਾ ਹੋਏਗਾ, ਗੁਰੂ ਘਰ ਦੇ ਸਿੱਖ ਨਹੀਂ ਮਾਣ ਪਿਆਰੇ ਬਾਬਾ ਬੁੱਢਾ ਜੀ ਦਾ ਸਤਿਕਾਰ ਹੋ ਰਿਹਾ, ਗੁਰੂ ਹਰਗੋਬਿੰਦ ਸਾਹਿਬ ਲੱਕੜਾਂ ਰੱਖ ਰਹੇ ਸੀਨ ਦਿਖਾਇਆ, ਉਹ ਜਿੰਨੇ ਬਾਬਾ ਸ਼੍ਰੀ ਚੰਦ ਜੀ ਉਸ ਵੇਲੇ ਪਹੁੰਚੇ, ਇੰਨੀ ਕਮਾਈ ਉਹ ਕਮਾਈ ਸੀ ਬਾਬਾ ਸ਼੍ਰੀ ਚੰਦ। ਭਾਈ ਜੇਠਾ ਜੀ ਦਿਖਾਇਆ ਉਹਨਾਂ ਨੇ, ਚਾਦਰ ਵਿਛਾ ਕੇ ਬੈਠੇ ਤੇ ਪਾਣੀ ਪੜ ਰਹੇ, ਬਾਕੀ ਦੂਜੀ ਕਾਰਵਾਈ ਹੋਏ ਹੋਏ, ਉਹ ਵੀ ਰੰਗੀ ਗੁਰੂ। ਕਿੰਨਾ ਚਿਰ ਦਾਸ ਚਿੱਤਰ ਨੂੰ ਵੇਖਦਾ ਰਿਹਾ, ਮੈਂ ਕਿਹਾ ਵੇਖੋ ਗੁਰੂ ਘਰ ਦੀਆਂ ਰੂਹਾਂ ਕਿਤਨੀ ਕਿਤਨੀ ਕਮਾਈ ਵਾਲੀਆਂ ਹੋਈਆਂ ਨੇ ਪਿਆਰਿਓ। ਆ ਭਾਈ ਸ਼ਾਲੋ ਜੀ ਕਮਾਈਆਂ, ਆਹਾ ਕਿਆ ਬਾਤ। ਭਾਈ ਫੱਗੂ ਕਿੱਡੀ ਅਵਸਥਾ ਨਾਲ ਸਿੱਖ ਘਰ ਆ ਕੇ ਤੇ ਗੁਰੂ ਪਿਆਰਿਓ, ਇਹ ਨਹੀਂ ਕਿ ਰੁਮਾਲ ਪਾਸੇ ਸੁੱਟਦਾ, ਨਹੀਂ ਸਾਰਿਆਂ ਦਾ ਦਸਵੰਧ ਕਾਪੀ ਤੇ ਨੋਟ ਕੀਤਾ ਕਿ ਸਤਿਗੁਰੂ ਨੂੰ ਭੇਜਣਾ ਦੱਸੀ ਫਿਰ, ਜੋ ਉਸ ਵੇਲੇ ਕਾਗਜ਼ ਕਲਮਾਂ ਜਿਹੋ ਜਿਹੀਆਂ ਹੁੰਦੀਆਂ ਸੀ, ਤੇ ਜਦੋਂ ਬੀਬੀ ਦੇ ਰੁਮਾਲ ਦੀ ਵਾਰੀ ਆਈ, ਆਏ ਹਾਏ ਆ ਜੇ ਇੰਨੀਆਂ ਸਿੱਖੀਆਂ ਕਮਾਉਣ ਵਾਲੇ। ਭਾਈ ਫੱਗੂ ਫੇਰ ਕੀ ਕੀਤਾ ਜੀ, ਕਹਿੰਦਾ ਸਤਿਗੁਰੂ ਮੈਂ ਰੁਮਾਲ ਦੀ ਗੰਢ ਨਹੀਂ ਖੋਲੀ, ਪਹਿਲੇ ਪੰਜ ਪੌੜੀਆਂ ਜਪਜੀਤ ਸਾਹਿਬ ਦੀਆਂ ਪੜੀਆਂ। ਇਹ ਵੀ ਨੁਕਤਾ ਜਿਹਾ, ਕਿਸੇ ਬੰਦੇ ਨਾਲ ਵਿਗੜੀ ਹੋਵੇ, ਕੋਈ ਮਸਲਾ ਹੋਵੇ, ਇੱਕ ਦਮ ਚੁੱਕ ਕੇ ਫੋਨ ਨਾ ਕਰ ਦਿਆ ਕਰੋ, ਕਦੀ ਨਾ ਕਰਿਆ ਕਰੋ, ਫੋਨ ਕਰਨ ਤੋਂ ਪਹਿਲੇ ਪੰਜ ਪੌੜੀਆਂ ਹੀ ਪੜ ਦਿਆ ਕਰੋ। ਗੁਰੂ ਪਹੁੰਚ ਜਾਂਦਾ ਉੱਥੇ ਢੇਰ ਕੇ, ਆਖੋ ਸਤਨਾਮ, ਆਸਰਾ ਲੈ ਕੇ ਤੁਰਿਆ ਕਰ। ਸਤਿਗੁਰੂ ਮੈਂ ਪੰਜ ਪੌੜੀਆਂ ਪੜੀਆਂ ਜਪਜੀਤ ਸਾਹਿਬ ਜੀ ਦੀਆਂ, ਤੇਰੇ ਚਰਨਾਂ ਚ ਜੋਦੜੀ ਕੀਤੀ, ਕਿ ਕਾਗਜ਼ ਵੀ ਕੱਢਿਆ, ਪੈਨ ਵੀ ਕੱਢਿਆ, ਸਭ ਦੀ ਸੇਵਾ ਲਿਖ ਰਿਹਾ। ਇਸ ਬੀਬੀ ਦੀ ਇਸ ਮਹੀਨੇ ਦੀ ਗੈਰ ਹਾਜ਼ਰੀ ਨਾ ਲੱਗ ਜਾਵੇ, ਗੁਰੂ ਤੇਗ ਬਹਾਦਰ ਕਿਰਪਾ ਕਰਨੀ, ਇਸ ਰੁਮਾਲ ਚੋਂ ਕੁਝ ਨਾ ਕੁਝ ਕੱਢ ਦੇਣਾ, ਉਹਦੀ ਹਾਜ਼ਰੀ ਲੱਗ ਜਾਵੇ। ਆ ਵੇਖੋ ਹੁਣ ਆ ਨਿਰਦਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਧਿਆਨ ਚ ਹੀ ਨਹੀਂ ਰੱਖਿਆ। ਅੱਜ ਲੋੜ ਇਸ ਪ੍ਰਚਾਰ ਲੋੜ, ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਵੇਲੇ ਹੀ ਕੁਰਕਸ਼ੇਤਰ ਸ਼ਹਿਰ ਸੁਣਿਆ ਹੋਏਗਾ ਤੁਸੀਂ, ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਆ ਰਹੇ ਸੀ ਕੋਟਕਪੂਰੇ ਥਾਣੀ, ਇੱਕ ਨਗਰ ਹੈ ਜਿਹਦਾ ਨਾਂ ਆਉਂਦਾ ਸਿਓਰਾਮ ਨਗਰ, ਉੱਥੇ ਰਾਤੀ 10 ਵਜੇ ਪਹੁੰਚੇ ਮਹਾਰਾਜ, ਤੇ ਸਿੱਖ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ, ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠੇ ਹੀ ਕਹਿਤਾ, ਕਹਿੰਦੇ ਅਸੀਂ ਰਾਤ ਰੁਕਾਂਗੇ ਵੀ ਇੱਥੇ, ਤੇ ਪ੍ਰਸ਼ਾਦਾ ਵੀ ਅਜੇ ਛਕਣਾ। ਤੇ ਸਿਓਰਾਮ ਨਗਰ ਦੇ ਲੋਕ ਨਾ ਇੱਕ ਦੂਜੇ ਵੱਲ ਵੇਖਣ ਲੱਗ ਪਏ, ਸਲਾਹ ਕਰਨ ਲੱਗ ਪਏ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ 2-4 ਮਿੰਟ ਬਾਅਦ ਆਏ, ਕਹਿੰਦੇ ਸਤਿਗੁਰੂ ਬੇਨਤੀ ਕਰਨੀ ਵੀ ਦੱਸੋ। ਕਹਿੰਦੇ ਜੀ ਹੁਣ ਜੇ ਲੋਹਾਂ ਲਾਈਆਂ, ਦੇਗਾਂ ਰੱਖੀਆਂ, ਸਮਾਂ ਲੱਗ ਜਾਏਗਾ 10 ਵਜੇ 12 ਰਾਤ। ਤੇ ਮਹਾਰਾਜ ਹੱਸ ਪਏ, ਕਹਿੰਦੇ ਫਿਰ ਭੁੱਖੇ ਸੋਈਏ? ਕਹਿੰਦੇ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਸਲਾਹ ਕੀਤੀ ਹੈ ਕਿ ਲੋਹਾਂ ਨਾ ਲਾਈਏ, 2-2 ਸਿੰਘ ਇੱਕ ਇੱਕ ਘਰ ਭੇਜਦੀ ਹੈ।

ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਮੰਗਾਂ ਵਿੱਚੋਂ ਉੱਤਮ ਮੰਗ ਹੈ ਉਸ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਚਰਨਾਂ ਵਿੱਚੋਂ ਹਰੀ ਦਾ ਜਸ ਮੰਗੋ, ਨਾਮ ਦੀ ਦਾਤ ਮੰਗੋ, ਕਿਉਂਕਿ ਦੁਨਿਆਵੀ ਪਦਾਰਥ ਮੰਗਾਂਗੇ, ਰਾਜ ਭਾਗ ਧਨ ਦੌਲਤ ਧੀਆਂ ਪੁੱਤਰ ਮਹਿਲ ਮਾੜੀਆਂ, ਉਹ ਇੱਕ ਦਿਨ ਸਭ ਕੁਛ ਇੱਥੇ ਰਹਿ ਜਾਏਗਾ। ਜਿਨ੍ਹਾਂ ਨੇ ਹਰੀ ਦਾ ਜਸ ਮੰਗ ਲਿਆ ਗੁਰੂ ਕੋਲੋਂ, ਹਰੀ ਦਾ ਜਸ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਜਦੋਂ ਤੂੰ ਜਾਏਗਾ ਤੇਰੇ ਨਾਲ ਹੋਵੇਗਾ। ਇਹ ਤੇਰਾ ਸੱਚਾ ਸਾਥੀ ਹੈ, ਸੱਚਾ ਮਿੱਤਰ ਹੈ ਤੇਰਾ। ਜਿਹੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਖਿਨ ਵਿੱਚ ਤੇਰਾ ਛੁਟਕਾਰਾ ਹੋ ਜਾਏਗਾ ਜੇ ਹਰੀ ਦਾ ਜਸ ਤੇਰੇ ਪੱਲੇ ਹੋਵੇਗਾ। ਇਸ ਲਈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਮੰਗਣਾ ਮੰਗਣ ਨੀਕਾ। ਸਾਰੀ 84 ਲੱਖ ਜੂਨ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਹੀ ਮੰਗ ਰਹੇ ਹਨ ਤੇ ਗੁਰੂ ਦੇਵ ਹੀ ਰਿਹਾ। ਪਰ ਸਾਰੀਆਂ ਮੰਗਾਂ ਵਿੱਚੋਂ ਉੱਤਮ ਮੰਗ ਕੀ ਹੈ? ਗੁਰੂ ਦੇ ਦਰ ਤੋਂ ਨਾਮ ਦੀ ਦਾਤ ਮੰਗਣਾ, ਗੁਰੂ ਦਾ ਜਸ ਮੰਗਣਾ। ਕਿਉਂਕਿ ਜਿਨ੍ਹਾਂ ਨੂੰ ਜਸ ਮਿਲ ਗਿਆ ਗੁਰੂ ਦਾ, ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਸਿਮਰਨ ਪ੍ਰਾਪਤ ਹੋ ਗਿਆ, ਉਸ ਈਸ਼ਵਰ ਦਾ ਨਾਮ ਮਿਲ ਗਿਆ। ਇਸ ਲਈ ਸਾਨੂੰ ਗੁਰੂ ਦਾ

ਤਾਂ ਹਰੀ ਦਾ ਜਸ਼ ਮੰਗ, ਤੇ ਜੇ ਤਿਆਗ ਕਰਨਾ ਚਾਹੁੰਦੇ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰ ਦੇ। ਜੇ ਇਸ ਜਗਤ ਤੋਂ ਖਟ ਕੇ ਜਾਣਾ ਚਾਹੁੰਦੇ ਤਾਂ ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਇਸ ਲਈ ਉੱਤਮ ਮੰਗ ਮੰਗ ਵਾਹਿਗੁਰੂ ਦੇ ਚਰਨਾਂ ਵਿੱਚ।

ਬਿਨਾਂ ਤੇਰੀ ਕਮਾਈ ਨੂੰ ਫੁੱਲ ਲੱਗ ਜਾਣਗੇ। ਤੇ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਮਾਲਕ ਨੂੰ ਦਿਆਵੇਂਗਾ ਤਾਂ ਫਿਰ ਤੇਰੀ ਕਮਾਈ ਨੂੰ ਫਲ ਲੱਗ ਜਾਣਗੇ। ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ, ਜੋ ਜਾਗਣ ਲੈਣ ਸੇ ਸਾਈਂ ਕੰਨੋ ਦਾਤ। ਇਹ ਦਾਤ ਉਹਨਾਂ ਨੂੰ ਵੀ ਮਿਲਦੀ ਹੈ ਭਾਈ ਜੋ ਨੀਂਦਰ ਦਾ ਤਿਆਗ ਕਰਦੇ ਹਨ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਭਾਈ, ਜਾਗਦੇ ਤਾਂ ਹੋਰ ਵੀ ਕਈ ਹਨ, ਚੋਰ ਵੀ ਜਾਗ ਰਿਹਾ, ਕਲੱਬਾਂ ਵਿੱਚ ਬੈਠੇ ਹੋਏ ਪਿਆਲੇ ਪੀ ਰਹੇ ਹਨ ਸਾਕਤ ਪੁਰਸ਼ ਵੀ, ਉਹ ਵੀ ਜਾਗ ਰਹੇ ਹਨ। ਹਾਸਪੀਟਲਾਂ ਵਿੱਚ ਹਾਏ ਹਾਏ ਕਰਦੇ ਮਰੀਜ਼ ਵੀ ਜਾਗ ਰਹੇ ਹਨ, ਭੋਗੀ ਵੀ ਜਾਗ ਰਿਹਾ ਨਰਕਾਂ ਦਾ ਅਧਿਕਾਰੀ ਬਣਨ ਲਈ, ਉਹ ਵੀ ਰਾਤਾਂ ਜਾਗ ਕੇ ਭੋਗ ਵਿਲਾਸ ਕੁਕਰਮ ਕਰ ਰਿਹਾ। ਪਰ ਹਜ਼ੂਰ ਕਹਿੰਦੇ ਨੇ ਸਾਰਿਆਂ ਜਾਗਣਾ ਵਿੱਚੋਂ ਉੱਤਮ ਜਾਗਣ ਹੈ ਜੇ ਤੂੰ ਪ੍ਰਭੂ ਭਗਤੀ ਕਰੇ, ਜੇ ਉਸ ਮਾਲਕ ਦਾ ਨਾਮ ਜਪੇ, ਜੇ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਵਾਹਿਗੁਰੂ। ਜਾਗਣਾ ਜਾਗਣ ਨੀਕਾ, ਸਾਰਿਆਂ ਜਾਗਣਾ ਵਿੱਚੋਂ ਉੱਤਮ ਜਾਗਣ ਕਿਹੜਾ ਹੈ? ਹਰ ਕੀਰਤਨ ਮੈਂ ਜਾਗਣਾ, ਜਾਗਰਣ ਕਰਨਾ ਹੈ ਉਸ ਮਾਲਕ ਦੀ ਭਾਈ, ਸਿਫਤ ਸਲਾਹ ਕਰ, ਉਹਦੇ ਗੁਣ ਗਾ, ਉਹਦਾ ਕੀਰਤਨ ਕਰੇਗਾ, ਤੇਰਾ ਲੋਕ ਪਰਲੋਕ

ਕੋਈ ਕਿਸੇ ਕੰਮ ਵਿੱਚ ਲੱਗਿਆ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰ ਰਹੇ ਹਨ, ਭਾਈ ਜੇ ਲੱਗਣਾ ਚਾਹੁੰਦਾ ਤਾਂ ਗੁਰੂ ਦੇ ਚਰਨੀ ਲੱਗ, ਗੁਰੂ ਦੇ ਚਰਨਾਂ ਨਾਲ ਜੁੜ ਜਾਵੇਗਾ, ਹੋਰ ਸਾਰੀਆਂ ਚੰਗਿਆਈਆਂ ਆਪੇ ਤੇਰੇ ਪਾਸ ਚੱਲ ਕੇ ਆ ਜਾਣਗੀਆਂ। ਤੇ ਜੇ ਗੁਰੂ ਦੇ ਚਰਨਾਂ ਤੋਂ ਤੂੰ ਵਿਛੜ ਗਿਆ, ਭਟਕ ਗਿਆ, ਤਾਂ ਫਿਰ ਤੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਹੋਵੇਗਾ। ਜਦੋਂ ਕੋਈ ਗੁਰੂ ਦੇ ਚਰਨਾਂ ਤੋਂ ਬੇਮੁਖ ਹੋ ਜਾਂਦਾ, ਉਹਦੀ ਹਾਲਤ ਹੋ ਜਾਂਦੀ ਹੈ ਜਿਸ ਤਰ੍ਹਾਂ ਅੱਕ ਦਾ ਤੂੰਬਾ ਅੱਕ ਦੇ ਨਾਲੋਂ ਵਿਛੜਿਆ ਤੇ ਫਿਰ ਹਵਾ ਦੇ ਬੁੱਲਿਆਂ ਵਿੱਚ ਧੱਕੇ ਖਾਂਦਾ ਫਿਰਦਾ, ਕਿਤੇ ਟਿਕਦਾ ਨਹੀਂ, ਜਿੱਧਰ ਦੀ ਹਵਾ ਹੈ ਉੱਧਰ ਹੀ ਭੱਜਿਆ ਫਿਰਦਾ। ਇਸ ਤਰ੍ਹਾਂ ਮਨ ਅਸ਼ਾਂਤ ਔਰ ਦੁਖੀ ਹੋ ਜਾਂਦਾ ਜਿਹੜੇ ਗੁਰੂ ਨਾਲੋਂ

ਪ੍ਰੇਰਨਾ ਉਸ ਹਿਰਦੇ ਵਿੱਚ ਹੁੰਦੀ ਹੈ ਜਿਸ ਹਿਰਦੇ ਨੂੰ ਜਿਸ ਮਨੁੱਖ ਤੇ ਆਪ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦੇ ਹਨ। ਨਹੀਂ ਤੇ ਕਈ ਵਾਰ

ਗੁਰੂ ਨੇ ਕਿਉਂ ਨਹੀਂ ਦਿੱਤੀ, ਪਰ ਇਸ ਨੂੰ ਇਹ ਨਹੀਂ ਪਤਾ ਜਿਹੜੀ ਵਸਤੂ ਨਹੀਂ ਦਿੱਤੀ ਹੋ ਸਕਦਾ ਤੇਰੇ ਲਈ ਦੁਖਦਾਈ ਹੋਵੇ, ਤੇਰੇ ਲਈ ਨਰਕ ਦਾ ਕਾਰਨ ਹੋਵੇ। ਮਨੁੱਖ ਕਈ ਵਾਰਾਂ ਦਾਤਾਂ ਪਾਈ ਜਾਂਦਾ ਗੁਰੂ ਤੋਂ, ਜਦੋਂ ਕੋਈ ਨਹੀਂ ਮਿਲਦੀ ਤਾਂ ਫਿਰ ਗੁਰੂ ਵੱਲੋਂ ਮੁੱਖ ਮੋੜ ਲੈਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜਾ ਸੁੰਦਰ ਖਿਆਲ ਦੇ ਰਹੇ ਹਨ ਕਿ ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵੀ ਖੋਟ ਗਵਾਵੈ, ਏਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਾਂ ਕਰੇ। ਹਜ਼ੂਰ ਕਹਿੰਦੇ ਨੇ ਓਏ ਮੂਰਖਾ, ਜਿਹੜੀਆਂ ਵਸਤੂਆਂ ਤੈਨੂੰ ਗੁਰੂ ਨੇ ਦਿੱਤੀਆਂ ਹਨ ਉਹਨਾਂ ਦਾ ਤਾਂ ਤੂੰ ਸ਼ੁਕਰਾਨਾ ਨਹੀਂ ਕੀਤਾ, ਜਿਹੜੀ ਇੱਕ ਨਹੀਂ ਦਿੱਤੀ ਤੇ ਤੂੰ ਗੁਰੂ ਵੱਲੋਂ ਮੁੱਖ ਮੋੜ ਬੈਠਾ, ਤੇ ਜਿਹੜੀ ਮੰਗ ਰਿਹਾ ਉਹ ਵੀ ਗੁਰੂ ਨਾ ਦੇਵੇ ਤੇ ਜਿਹੜੀਆਂ ਤੈਨੂੰ ਦਿੱਤੀਆਂ ਹੋਈਆਂ ਨੇ ਉਹ ਵੀ ਮੋੜ ਲਵੇ ਤਾਂ ਦੱਸ ਤੂੰ ਕੀ ਕਰ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਐਸਾ ਨਾ ਹੋਵੇ ਕਿ ਤੂੰ ਗੁਰੂ ਨਾਲੋਂ ਟੁੱਟ ਜਾਵੇਂ। ਗੁਰੂ ਨੂੰ ਪਤਾ ਹੈ ਕਦੋਂ ਕਿਹੜੀ ਦਾਤ ਤੇਰੀ ਝੋਲੀ ਵਿੱਚ ਪਾਉਣੀ ਹੈ। ਤੂੰ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੋ, ਨਾਮ ਦੀ ਦਾਤ ਮੰਗਦਾ ਰਹੋ, ਜਿੱਥੇ ਨਾਮ ਆ ਜਾਏਗਾ ਉੱਥੇ ਸਭ ਕੁਛ ਆ ਗਿਆ, ਜਿੱਥੇ ਨਾਮ ਨਹੀਂ ਹੈ ਨਾਮ ਤੋਂ ਬਿਨਾਂ ਹੋਰ ਸਾਰੀਆਂ ਦਾਤਾਂ ਨਰਕ ਬਣ ਜਾਂਦੀਆਂ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਭਾਗਨਾ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ ਭਾਈ, ਇਹ ਉਹਨਾਂ ਨੂੰ ਸੋਝੀ ਪੈਂਦੀ ਹੈ ਕਿ ਸਾਰੀਆਂ ਮੰਗਾਂ ਤੋਂ ਉੱਤਮ ਮੰਗ ਗੁਰੂ ਕਾ ਨਾਮ ਹੈ, ਈਸ਼ਵਰ ਭਗਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਿਫਤ ਸਲਾਹ।

ਗੁਰੂ ਦਾ ਦਰ ਨਹੀਂ ਛੱਡਦੇ, ਹਰ ਵੇਲੇ ਗੁਰੂ ਦੇ ਨਿਰਮਲ ਭਾਉ ਵਿੱਚ ਰਹਿ ਕੇ ਉਹਦਾ ਨਾਮ ਜਪ ਕੇ ਪਰਪਕਾਰ ਕਰਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਆਪਣਾ ਜੀਵਨ ਬਸਰ ਕਰਦੇ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾ ਕੇ ਮਸਤਕ ਪਾਗਨਾ, ਏਡੀ ਚੰਗੀ ਗੱਲ ਉਹਦੇ ਹੀ ਹਿਰਦੇ ਵਿੱਚੋਂ ਉਪਜ ਸਕਦੀ ਹੈ ਨਾ, ਜਿਸ ਹਿਰਦੇ ਤੇ ਆਪ ਵਾਹਿਗੁਰੂ ਬੈਠਾ ਹੋਵੇ, ਆਪ ਗੁਰੂ ਕਿਰਪਾ ਕਰੇ, ਆਪ ਪ੍ਰੇਰਨਾ ਕਰੇ। ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਦੇ ਬਣ ਗਏ ਹਨ, ਫਿਰ ਗੁਰੂ ਉਹਨਾਂ ਨੂੰ ਜਿਵੇਂ ਚਲਾਉਂਦਾ, ਜਿਵੇਂ ਤੋਰਦਾ, ਜਿਵੇਂ ਕੰਮ ਕਰਾਉਂਦਾ, ਉਹ ਪਰਉਪਕਾਰ ਹੀ ਹੁੰਦੇ ਹਨ, ਭਲਾ ਹੀ ਹੁੰਦਾ। ਹਜ਼ੂਰ ਕਹਿੰਦੇ ਹਨ, ਤੂੰ ਮਨ ਦੇ ਮਗਰ ਜੋ ਲੱਗਿਆ ਫਿਰਦਾ, ਦੁੱਖ ਭੋਗ ਰਿਹਾ, ਜਸ ਅਪਜਸ ਵਿੱਚ ਹੋ ਕੇ ਦੁਖੀ ਹੋ ਰਿਹਾ, ਤੂੰ ਕਿਉਂ ਨਹੀਂ ਇਹ ਮਨ ਗੁਰੂ ਦੇ ਅਰਪਣ ਕਰ ਦਿੰਦਾ? ਤੇ ਜੇ ਗੁਰੂ ਨੂੰ ਮਨ ਅਰਪਣ ਕਰ ਦੇਵੇਗਾ ਤਾਂ ਹੁਣ ਤੇਰਾ ਮਾਲਕ ਗੁਰੂ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਜ਼ਮੀਨ ਬੈਕ

ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਦੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਦੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।